0: ਇਹ ਤਿੰਨਾਂ ਦਾ ਸੰਸਾਰ ਤੇ ਨਾਂ ਰਹਿੰਦਾ ਹੈ, ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਦੂਸਰਿਆਂ ਦੀ ਮਦਦ ਕੀਤੀ, ਜਾਂ ਧਰਮ ਹੇਤ ਕੁਰਬਾਨ ਹੋ ਗਏ ਸੂਰਮੇ ਭਗਤ ਲੋਕ, ਦਾਤੇ ਲੋਕ ਜਿਹੜੇ ਦਸਾਨਾ ਹੁੰਦੀਆਂ ਕਮਾਈਆਂ ਕਰ ਕਰਕੇ ਦੁਖੀਆਂ ਗਰੀਬਾਂ ਦੇ ਅਰਥ ਲਾਉਂਦੇ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਨ੍ਹਾਂ ਨੇ ਪਰਉਪਕਾਰ ਕੀਤੇ ਸੰਸਾਰ ਤੇ, ਆਖਿਆ ਆਪਣੇ ਵਾਸਤੇ ਨਹੀਂ ਜੀਏ, ਦੂਜਿਆਂ ਵਾਸਤੇ ਜੀਵੇ, ਦੁਖੀਆਂ ਵਾਸਤੇ, ਗਰੀਬਾਂ ਦੀ ਮਦਦ ਕੀਤੀ, ਜਿਨ੍ਹਾਂ ਨੇ ਧਰਮ ਅਰਥ ਕੁਛ ਲਾਇਆ। ਜਿਹੜੇ ਆਪਣੇ ਵਾਸਤੇ ਆਪਣਾ ਕਮਾ ਲਿਆ ਖਾ ਲਿਆ, ਕਮਾ ਲਿਆ ਖਾ ਲਿਆ, ਉਹ ਤਾਂ ਹਨੇਰਾ ਢੋਣ ਵਾਲੀ ਗੱਲ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਉਹ ਤਾਂ ਹਨੇਰਾ ਢੋਂਦੀ ਆ ਭਾਈ ਦੁਨੀਆ। ਸੋ ਇਸ ਕਰਕੇ ਆਪਣੇ ਜੀਵਨ ਨੂੰ ਐਸਾ ਬਣਾਓ, ਗੁਰੂ ਦੀ ਸ਼ਰਨ ਅਖਤਿਆਰ ਕਰੀ, ਜਿਸ ਨੇ ਸਾਨੂੰ ਇਹ ਇਤਨਾ ਅਮੋਲਕ ਸਰੀਰ ਦਿੱਤਾ ਹੈ, ਇਤਨਾ ਅਮੋਲਕ ਜਨਮ ਦਿੱਤਾ ਹੈ, ਕਿਤਨਾ ਕੁਛ ਦਿੱਤਾ ਭਾਈ, ਕੋਈ ਅੰਤ ਹੈ? ਇਹ ਸੰਸਾਰ ਏ ਤੇਰੇ ਵਾਸਤੇ ਬਣਾਇਆ ਹੈ ਮਨੁੱਖ, ਇਹ ਸਾਰਾ ਸੰਸਾਰ ਏ ਤੇਰੇ ਵਾਸਤੇ ਬਣਾਇਆ ਉਸਨੇ, ਕਿਤਨੇ ਪਦਾਰਥ, ਕਿਤਨੇ ਫਲ, ਉਹ ਕਿਤਨਾ ਕੁਛ ਬਣਾਇਆ ਐ ਮਨੁੱਖ, ਸਭ ਕੁਝ ਤੇਰੇ ਵਾਸਤੇ ਤਾਂ ਬਣਾਇਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੇ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਹੈ, ਇਹ ਸੰਤੁਸ਼ਟ ਹੁੰਦਾ ਹੀ ਨਹੀਂ ਹੈ। ਕਿਉਂ ਨਹੀਂ ਸੰਤੁਸ਼ਟ ਹੁੰਦਾ ਭਾਈ? ਦਾਤ ਪਿਆਰੀ ਵਿਸਰਿਆ, ਦਾਤਾ ਭੁੱਲ ਗਿਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੋਨ ਤੇਰੀ ਪਨਿਹਾਰੀ, ਹੋਰ ਜੂਨਾਂ ਤਾਂ ਤੇਰੀਆਂ ਪਾਣੀ ਭਰਨ ਵਾਲੀਆਂ ਬਣਾ ਦਿੱਤੀਆਂ ਉਸਨੇ, 84 ਲੱਖ ਜੂਨ ਦਾ ਤਾਂ ਤੂੰ ਸਰਦਾਰ ਬਣਾ ਦਿੱਤਾ ਹੈ। ਕਿਹੋ ਜਿਹਾ ਤੈਨੂੰ ਦਿਮਾਗ ਦਿੱਤਾ ਹੈ, ਕਿਹੋ ਜਿਹਾ ਸਰੀਰ ਦਿੱਤਾ ਹੈ, ਕਿਹੋ ਜਿਹੀ ਬੁੱਧੀ ਦਿੱਤੀ ਹੈ, ਕਿੱਥੇ ਸੋਚੇ, ਕਿੱਥੇ ਵਿਚਾਰੇ, ਤੇਰੇ ਤੋਂ ਕੁਛ ਸਮਾਂ ਹੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਸੋ ਇਸ ਕਰਕੇ ਭਾਈ ਬਾਣੀ ਪੜਿਆ ਕਰੋ ਤੇ ਬਾਣੀ ਵਿਚਾਰਿਆ ਕਰੋ। ਬਾਣੀ ਸਾਡਾ ਗੁਰੂ ਹੈ। ਜੇ ਸਾਨੂੰ ਇੰਨਾ ਹੀ ਨਾ ਪਤਾ ਲੱਗਿਆ ਕਿ ਜੋ ਸਾਡਾ ਗੁਰੂ ਹੈ ਉਹ ਕੀ ਕਹਿੰਦਾ ਹੈ, ਉਸਦਾ ਸਰੂਪ ਕੀ ਹੈ, ਫਿਰ ਸਾਧਸੰਗ ਗੁਰੂ ਕਿਹਾ ਹੋਇਆ। ਇਸ ਕਰਕੇ ਬਾਣੀ ਸਾਡਾ ਗੁਰੂ ਹੈ, ਬਾਣੀ ਪੜਿਆ ਕਰੋ, ਬਾਣੀ ਵਿਚਾਰ ਵਿਚਾਰ ਕੇ ਪੜਿਆ ਕਰੋ, ਫਿਰ ਐਸਾ ਆਪਣਾ ਜੀਵਨ ਬਣਾਈਏ, ਫਿਰ ਅਸੀਂ ਖੁਦ ਹੀ ਨਹੀਂ ਸੁਖੀ ਹੋ ਸਕਦੇ, ਦੂਜਿਆਂ ਨੂੰ ਵੀ ਸੁੱਖ ਦੇ ਸਕਦੇ। ਹਾਂ ਬੋਲੋ।

ਲਕਸ਼ਮ ਰਾਸੀ ਜੋਨ ਬਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾ ਚ ਬਰਮਦੇ ਬਰਮਦੇ ਆਇਆ ਸੀ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ। ਤੇ ਇੱਕ ਇੱਕ ਪਹਾੜ ਦੇ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾਂ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਤੁਸੀਂ ਪਾਤਸ਼ਾਹ ਦੇ ਦਰ ਤੇ ਸਾਰੇ ਜੋੜੀਆਂ ਕਰੀ ਸੀ ਪਾਤਸ਼ਾਹ, ਬਹੁਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ ਚੌਰਾਸੀ ਜੂਨਾਂ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਕਉ ਨਾਨਕ ਸਭ ਅਵਗੁਣ ਮੋਮੈ, ਸਭ ਅਵਗੁਣ ਮੋਮੈ। ਸ਼ੀਸ਼ ਨਿਵਾਏ ਠੇਂਗਲੀ ਗਲ ਬੰਦੇ ਜਲ ਉਚਾਵੇ, ਗੁੱਗੂ ਸੁਜ ਨ ਸੁਜਈ ਚੱਕਵੀ ਚੰਦ ਨ ਡਿੱਠਾ ਭਾਵੇ, ਸਿਮਲ ਬਿਰਖ ਨ ਸਫਲ ਹੋਏ ਚੰਦਨ ਵਾਸ ਨ ਬਾਂਸ ਸਮਾ।

जो थल चंबल चचरे लहू पीवे दुध ना खावे ए सब अवगुण मैं तन

ਮੈਂ ਤਨ ਵਸਾਂ ਜੋ ਥਾਂ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ ਸਭ ਔਗੁਣ ਮੈਂ ਤਨ

की फतेह। मानयोग साध संगत जीओ, कबीर जी ने अपने इस शब्द अंदर धर्म की एक बहुत गहरी डूंगी गल कीती है, जिसनूं ओपरी नजर नाल नहीं समझ सकते। कबीर साहब ने शब्द वरत्या मरम। मरम का अर्थ हुंदा है अंदर का भेद, रास। कहिंदे ने जिहड़ा राज मेरे अंदर है ना, जिहड़ी परमात्मा की गल मैं कहिंदा हां, वो लोकां नूं समझ नहीं। लोग सिर्फ दिखावा, परपंच ते बाहर दियां भेख दियां गल्लां करदे ने, मेरे अंदर नूं कोई नहीं जानदा। इस करके मैं जदों बाहर दे दिखावे नूं तोड़दा हां, खंडन करदा हां, बाहर दे दिखावे दा विरोध करदा हां, तां लोक आंदे ने ये ते झल्ला होया फिरदा। जिवें गुरु नानक साहब ने जनेऊ पाउण तों कीता इनकार, ते असीं जाणदे आं कि सारे भाईचारे ने आखिया ये ते कमला है, इनू ते धर्म की सोझी नहीं, समझ नहीं। लेकिन सतगुरु स्पष्ट सन कि मैं देखदा हां बड़े लोगों ने जनेऊ पाया पर किसे अंदर दया नहीं है, किसे अंदर संतोख नहीं है। इस करके जिन्ना चिर ये चीजा मेरे को आ नहीं जांदियां इहदा कोई अर्थ नहीं रहना, ते मैं सिर्फ दिखावे वास्ते इस जनेऊ नूं पाउण लई तैयार नहीं। एक वक्त आया कि गुरु नानक साहब की उसे ही जोत ने आखिया ये जनेऊ ये तिलक मिटण नहीं देने। हो सकता है किसे नूं इस तिलक तों, किसे नूं इस जनेऊ तों कोई अंदर दे मरम की गल पता लग जाए। साधन ते है, यतन ते है, इस करके इस यतन नूं फेल नहीं होण देना। माफ करना, हुण जे कोई कड़ा पा के, किरपान पा के भरमा वहमा ते जुल्म की गल करदा है, ते कड़ा ते गल नहीं कहिंदा, ना किरपान ये गल कहिंदी है, ना एक ककार ये गल कहिंदे ने, पर उस दे गलत कर्म नाल ना कड़ा गलत हुंदा है, ना किरपान गलत हुंदी है। ते जे कड़ा एक दी थां 20 पा ले जाण, किरपाना एक दी थां 10 पा लिया जाण, ते जिहड़ा किरपान दा भाव ते कड़े दा भाव जीवन विच होना चाहिदा ओ नहीं होवे ते की बनेगा दिखावा। इस करके लोग बहुता दिखावा करदे ते दिखावा वेखदे ने। कोई कीर्तन हो रहा है, पाठ हो रहा है, कथा हो रही है, ते कोई कीर्तन नहीं सुन रहा, अपने ही गुटका लैके पढ़ रहा है। कई लोग ने कीर्तन आशा दी वार दा हो रहा होवेगा, अपना नितनेम कर रहे होणगे विच बैठे। कई लोग ने कीर्तन हो रहा बाणी विच ध्यान नहीं, अपनी माला चुकी फिरदे ने। इसका मतलब की है? इसका मतलब यह है कि मनुख जिहड़ा है धर्म वाले पासे रुचि नहीं रखता, सिर्फ एक दिखावा है कि लोकी देखण पीए गुटका फड़ी फिरदा, लोकी देखणे माला फड़ी फिरदा, लोकी देखणे ने पग बाबा संतां वाली बन्नी है, इन्हें चोला वधिया पाया। बाहरों दिखावे का धर्म जिहड़ा है उस नूं असीं प्रैफरेंस देने हां। इसे करके कबीर दियां तुसीं वर्तमान मूर्तियां देखो, बड़ी परेशानी होएगी। जिहड़ियां कबीर ने गल्लां खंडन कीतियां उही उहदे गल पा दित्तियां। कबीर उहनां नाल सहमत नहीं हन। कबीर कहिंदे ने लोकी मैनूं कहिंदे ने कमला हां मैं, जो हां बौरा तौ राम तोरा। कहिंदे ने हे राम, हे राम रहे परमात्मा, जे मैं बावरा हां ना, झल्ला हां ना, ते मैनूं इस गल विच कोई इतराज नहीं, मैं झल्ला ही सी पर मैं है तुहाडा, तुहाडे नाम ते मैं झल कर रहा हां। लोग मरम कह जाना मोरा, लोगों नूं मेरे अंदर दे भेद दा की पता है, लोग मेरी अंदर दी गल नूं की समझदे ने। कहिंदे ने लोग ते सिर्फ दिखावे ते रीझदे ने, माथे तिलक हथ माला बन। कहिंदे ने ऐसी बनावट बनी होवे, मथे ते तिलक होवे, हथ विच माला होवे, ते लोग समझदे बड़ा धर्मी है। अंदर भावें ठगी होवे, अंदर भावें धोखा ते फरेब होवे, गल सड आउंदा है ना, गज साढ़े तै तै धोतियां तेहरे पैन तग गली, जिन्हां जप मालियां लोटे हाथ ने बग, वह भी कबीर जी का वचन है। इसे करके कबीर साहब कहिंदे ने कबीर मेरी सिमरनी रसना उपर राम, मैं ते वाहिगुरू अकाल पुरख नूं रसना नाल चेते करना, इसे नूं मैं सिमरनी बना लिया, क्योंकि बहुती बारी माला फिर रही हुंदी है ते गल्लां किसे होर पासे हुंदियां, मन किसे होर पासे हुंदा है। साधन है मन नूं इनट्यून करन दा, ते जे मन इस पासे ट्यून नहीं होया ते फिर तां साधन व्यर्थ चला जाएगा, कोई अर्थ नहीं रहेगा। इस वास्ते कहिंदे ने माथा तिलक हथ माला बाना, लोगन राम खिलौना जाना।
ਲੋਕਾਂ ਨੇ ਤੇ ਰਾਮ ਨੂੰ ਖਿਲਾਉਣਾ ਸਮਝ ਲਿਆ। ਹੁਣ ਯਾਦ ਰੱਖਣਾ, ਬੱਚਿਆਂ ਨੂੰ ਕਈ ਵਾਰੀ ਕਾਰ ਖਿਲਾਉਣੇ ਵਿੱਚ ਦਿੱਤੀ ਜਾਂਦੀ ਹੈ, ਹਵਾਈ ਜਹਾਜ਼ ਦਿੱਤੇ ਜਾਂਦੇ ਨੇ। ਔਰ ਦੇਖੋ, ਮਾਡਰਨ ਦੁਨੀਆਂ ਦੇ ਅੰਦਰ ਬੱਚੇ ਨੂੰ ਆਉਣ ਵਾਲੀ ਮਕੈਨੀਕਲ ਏਜ ਨਾਲ ਸਾਂਝਾ ਕਰਨ ਲਈ ਇਨ੍ਹਾਂ ਖਿਡੌਣਿਆਂ ਰਾਹੀਂ ਬਹੁਤ ਕੁਝ ਸਿਖਾਇਆ ਜਾਂਦਾ। ਬਿਲਕੁਲ ਹੂਬ ਹੂ ਉਸੇ ਤਰ੍ਹਾਂ ਦੇ ਮਾਡਲ, ਉਸੇ ਤਰ੍ਹਾਂ ਦੇ ਪਾਰਟ ਦੇ ਕੇ ਬੱਚੇ ਨੂੰ ਸੋਝੀ ਦਿੱਤੀ ਜਾਂਦੀ ਕਿ ਵੱਡਾ ਹੋ ਕੇ ਇਹਨੇ ਕਾਰ ਵਰਤਣੀ, ਇਹਨੇ ਜਹਾਜ਼ ਵਰਤਣਾ, ਇਹਨੇ ਟਰੈਕਟਰ ਵਰਤਣਾ, ਇਹਨੂੰ ਹੁਣ ਤੋਂ ਇਸ ਪਾਸੇ ਸੋਝੀ ਆ ਜਾਏ। ਲੇਕਿਨ ਜੇ ਕੋਈ ਬੱਚਾ ਉਸੇ ਨੂੰ ਕਹੇ ਮੈਂ ਸਵਾਰੀ ਕਰਕੇ ਮੰਜ਼ਿਲ ਕਰਨੀ ਹੈ, ਤਾਂ ਉਹਨੂੰ ਕਹਾਂਗੇ ਤੇ ਮੂਰਖ ਹੈ। ਜੇ ਕੋਈ ਆਖੇ ਮੈਂ ਇਸੇ ਹਵਾਈ ਜਹਾਜ਼ ਤੇ ਚੜ੍ਹ ਕੇ ਥਾਈਲੈਂਡ ਜਾਣਾ, ਤਾਂ ਕੀ ਹੋ ਸਕਦਾ? ਇਸੇ ਤਰ੍ਹਾਂ ਇਹ ਸੰਕੇਤ ਹਨ, ਇਹਨਾਂ ਵਿੱਚੋਂ ਪ੍ਰੇਰਣਾ ਤੇ ਮਿਲਦੀ ਹੈ ਮਨੁੱਖ ਨੂੰ। ਲੇਕਿਨ ਜੇ ਇਸ ਸੰਕੇਤ ਨੂੰ ਵੀ ਕੋਈ ਸਾਧਨ ਸਮਝ ਕੇ ਬਹਿ ਜਾਏ, ਫਿਰ ਕੀ ਬਣੇਗਾ? ਫਿਰ ਅਸੀਂ ਕਹਾਂਗੇ ਇਹ ਤੇ ਬਿਲਕੁਲ ਦੀਵਾਨਾ ਤੇ ਚੱਲਿਆ। ਇਸੇ ਤਰ੍ਹਾਂ ਇਹ ਧਰਮ ਦੇ ਜਿਤਨੇ ਚਿੰਨ੍ਹ ਹਨ, ਇਹ ਪ੍ਰੇਰਣਾ ਦਾ ਸਰੋਤ ਨੇ, ਇਹਨਾਂ ਦਾ ਆਪਣਾ ਇੱਕ ਭਾਵ ਹੈ, ਲੇਕਿਨ ਉਸ ਭਾਵ ਤੋਂ ਬਿਨਾਂ ਇਹ ਵਿਅਰਥ ਹੋ ਜਾਣਗੇ, ਸਾਰਥਕ ਨਹੀਂ ਰਹਿਣਗੇ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਜੋ ਹਾਂ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ। ਕਹਿੰਦੇ ਨੇ ਤੋਰੋ ਨਾ ਪਾਤੀ, ਪੂਜੋ ਨਾ ਦੇਵਾ। ਕਹਿੰਦੇ ਨੇ ਨਾ ਤੇ ਮੈਂ ਪੱਤੇ ਤੋੜਦਾ ਤੇ ਨਾ ਮੈਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕਿਉਂਕਿ ਲੋਕ ਜਿਹੜੇ ਨੇ ਫੁੱਲ ਪੱਤਰ ਆਦਿਕ ਚੜਾ ਕੇ ਸਮਝਦੇ, ਕੰਮ ਨਿਬੜ ਗਿਆ। ਬਹੁਤ ਲੋਕ ਨੇ ਜੋ ਕ੍ਰਿਸ਼ਨ ਦੀ ਮੂਰਤੀ, ਹੋਰ ਅਵਤਾਰਾਂ ਦੀ ਮੂਰਤੀ ਅੱਗੇ ਐਸਾ ਕੁਝ ਕਰਦੇ ਨੇ, ਲੇਕਿਨ ਉਨ੍ਹਾਂ ਨੂੰ ਭਗਵਤ ਗੀਤਾ ਦਾ ਕਦੇ ਕੋਈ ਗਿਆਨ ਨਹੀਂ, ਕੁਛ ਨਹੀਂ ਪਤਾ ਕਿ ਗੀਤਾ ਕੀ ਕਹਿੰਦੀ ਹੈ, ਉਹਦੇ ਮੁਤਾਬਕ ਚੱਲਣਾ ਹੈ। ਬਹੁਤ ਲੋਕਾਂ ਨੇ ਤਾਂ ਪੜ੍ਹੀ ਵੀ ਨਹੀਂ ਹੋਣੀ। ਇਸੇ ਤਰ੍ਹਾਂ ਬਹੁਤ ਲੋਕ ਨੇ ਜਿਹੜੇ ਆਪਣੇ ਆਪਣੇ ਇਸ਼ਟ ਦੀ ਮੂਰਤੀ ਅੱਗੇ ਨਮਸਕਾਰ ਕਰਦੇ ਨੇ, ਲੇਕਿਨ ਉਨ੍ਹਾਂ ਦੇ ਉਪਦੇਸ਼ ਤੇ ਉਨ੍ਹਾਂ ਦੇ ਗਿਆਨ ਦਾ ਉਨ੍ਹਾਂ ਨੂੰ ਕੱਖ ਪਤਾ ਨਹੀਂ ਹੁੰਦਾ। ਉਸਦਾ ਨਤੀਜਾ ਕੀ ਹੈ? ਉਸਦਾ ਨਤੀਜਾ ਇਹ ਹੈ ਕਿ ਜੀਵਨ ਦੇ ਅੰਦਰ ਕੋਈ ਪਰਿਵਰਤਨ ਨਹੀਂ ਆਉਂਦਾ, ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਕਬੀਰ ਕਹਿੰਦੇ ਨੇ ਤੋਰਾ ਨਾ ਪਾਤੀ, ਪੂਜੋ ਨਾ ਦੇਵਾ, ਰਾਮ ਭਗਤ ਬਿਨ ਐਸੀ ਸੇਵ ਦਰਗਹਿ ਸੁਖ ਪਾਵੋ। ਕਿਉਂਕਿ ਅੰਤਮ ਨਿਸ਼ਾਨਾ ਦਰਗਾਹ ਦਾ ਸੁਖ ਹੈ, ਪਰਮਾਤਮਾ ਨਾਲ ਅਭੇਦਤਾ ਦਾ ਸੁਖ ਹੈ। ਜੇ ਉਹ ਨਹੀਂ ਨਾ ਮਿਲਦਾ ਤੇ ਸੰਸਾਰ ਦੇ ਸੁਖ ਤਾਂ ਭਾਈ ਇੱਥੇ ਰਹਿ ਜਾਣਗੇ, ਭਾਵੇਂ ਕਿੰਨੇ ਮਿਲ ਜਾਣ। ਤੋ ਅੰਤ ਵਿਚ ਕਹਿੰਦੇ ਨੇ ਲੋਕ ਕਹਿ ਕਬੀਰ ਬੌਰਾਨਾ, ਕਹਿੰਦੇ ਨੇ ਮੈਂ ਤੇ ਕਹਿੰਦਾ ਤੱਤ ਦੀ ਗੱਲ, ਪਰ ਲੋਕੀ ਪਤਾ ਕੀ ਕਹਿੰਦੇ? ਲੋਕ ਕਹਿੰਦੇ ਨੇ ਕਬੀਰ ਝੱਲਾ ਹੋਇਆ ਫਿਰਦਾ, ਕਬੀਰ ਦੀਵਾਨਾ ਹੈ, ਇਹਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ। ਅਸਲ ਗੱਲ ਉਲਟ ਹੈ ਕਿ ਕਬੀਰ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਆਉਂਦੀ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਹਿੰਦੇ ਨੇ ਮੇਰੇ ਦਿਲ ਦਾ ਜਿਹੜਾ ਭੇਤ ਹੈ ਨਾ, ਉਹ ਤੇ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ। ਇਸੇ ਕਰਕੇ ਭਗਤਾਂ ਨੇ ਐਸਾ ਵੀ ਕਿਹਾ, ਕਬੀਰ ਸਾਹਿਬ ਨੇ ਵੀ ਐਸਾ ਕਿਹਾ, ਕਹਿਣਗੇ ਲੋਕ ਪਤੀਜਦੇ ਨੇ ਜਾਂ ਨਹੀਂ ਪਤੀਜਦੇ, ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ, ਮੈਨੂੰ ਇਹ ਪ੍ਰਸੰਨਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੀ ਖੁਸ਼ੀ, ਉਹਦੀ ਪ੍ਰਸੰਨਤਾ ਮੈਨੂੰ ਪ੍ਰਾਪਤ ਹੋਵੇਗੀ। ਇਸ ਕਰਕੇ ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਜੇ ਲੋਕ ਨਹੀਂ ਨਾ ਪਤੀਜਦੇ, ਨਾ ਪਤੀਜਾ ਤਾਂ ਉਹ ਕਿਆ ਕੀਜਾ। ਕਹਿੰਦੇ ਨੇ ਇਹਨਾਂ ਦੀ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ, ਆਪਣੇ ਆਪ ਦੀ ਸੰਤੁਸ਼ਟਤਾ, ਆਪਣੇ ਆਪ ਦੀ ਤਸੱਲੀ, ਅੰਤਰ ਆਤਮੇ ਖੁਸ਼ੀ ਜਿਹੜੀ ਹੈ, ਉਸ ਨੂੰ ਪ੍ਰਾਪਤ ਕਰਨਾ ਜੀਵਨ ਦਾ ਪਰਮ ਧਰਮ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਇਹ ਬਾਹਰ ਦਾ ਦਿਖਾਵਾ ਸਾਰਥਕ ਹੋ ਸਕਦਾ ਜੇ ਅੰਦਰ ਦੇ ਮਰਮ ਦੀ ਗੱਲ ਬਣ ਜਾਏ। ਜੇ ਅੰਦਰ ਦੇ ਮਰਮ ਦੀ ਗੱਲ ਨਹੀਂ ਬਣਨੀ ਤਾਂ ਇਹ ਬਾਹਰ ਦੇ ਦਿਖਾਵੇ ਨੇ ਕੋਈ ਅਰਥ ਨਹੀਂ ਰੱਖਣਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਰਹਿਤ ਵਿਚ ਮਨੁੱਖ ਨੇ ਰਹਿਣਾ ਹੈ, ਮਤਲਬ ਇਸ ਰਹਿਤ ਦੇ ਅਨੁਸਾਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਜੇ ਨਹੀਂ ਰਹਿੰਦਾ ਮਨੁੱਖ ਤਾਂ ਫਿਰ ਨਿਰੀ ਬਾਹਰ ਦੀ ਰਹਿਤ ਇਕ ਦਿਖਾਵਾ ਬਣ ਜਾਏਗੀ। ਮਨੁੱਖ ਨੂੰ ਦਿਖਾਵੇ ਦਾ ਫਿਕਰ ਹੈ ਕਿ ਲੋਕ ਮੇਰੀ ਕਿਰਪਾਨ ਦੇਖਣ, ਮੇਰਾ ਕੜਾ ਦੇਖਣ, ਮੇਰੀ ਦਸਤਾਰ ਦੇਖਣ, ਮੇਰੀ ਦਾੜੀ ਦੇਖਣ, ਮੇਰੀ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਨਾ ਦੇਖਣ, ਇਹਦੇ ਤੋਂ ਬਚਿਆ ਰਹਾਂ। ਇਹ ਅੰਦਰ ਘੋਲ ਕੇ ਰੱਖੀਆਂ ਹੋਈਆਂ ਨੇ, ਜਿੰਨਾ ਚਿਰ ਉਹ ਨਹੀਂ ਨਿਕਲਦੀਆਂ ਇਹ ਬਾਹਰ ਦੇ ਸਾਧਨ ਸਾਰਥਕ ਨਹੀਂ ਹੋਣਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਲੋਕ ਕਹਿ ਕਬੀਰ, ਤੇ ਇਹਨੇ ਅੰਦਰ ਦੀ ਗੱਲ ਵਧੀ, ਸਾਨੂੰ ਕੀ ਪਤਾ ਅੰਦਰ ਕੀ ਹੈ, ਲੇਕਿਨ ਅੰਦਰ ਦੀ ਗੱਲ ਹੀ ਮਨੁੱਖ ਦਾ ਸਾਥ ਦੇਵੇਗੀ, ਮਨੁੱਖ ਦੇ ਨਾਲ ਨਿਭੇਗੀ। ਸਤਿਗੁਰੂ ਕਿਰਪਾ ਕਰਨ ਤੇ ਸਾਨੂੰ ਇਸ ਗੱਲ ਦੀ ਸੋਝੀ ਆਵੇ ਤਾਂ ਕਿ ਅਸੀਂ ਜੀਵਨ ਦਾ ਅਸਲ ਧਰਮ ਜਿਹੜਾ ਹੈ ਉਸ ਨੂੰ ਜੀਵਨ ਵਿਚ ਧਾਰਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੁਲਾਂ ਤੱਕ ਮੰਗਦਾ ਹੋਇਆ ਫਤਿਹ ਅਰਜ਼ ਕਰਦਾ।

ਉਹ ਕਰਮ ਤੂੰ ਭੁੱਲਿਆ ਹੋਇਆ ਹੈ। ਵਾਹਿਗੁਰੂ ਨਾਮ ਦਾ ਸਿਮਰਨ ਔਰ ਵਾਹਿਗੁਰੂ ਦੀ ਨਜ਼ਰ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋਣਗੇ।

Thank you, Piso Hai. ਪਾਇਆ ਮਾਨਕਤਾ ਕਹਿੰਦੇ ਜਦੋਂ ਮੈਂ ਮਹਾਂਪੁਰਸ਼ਾਂ ਨੂੰ ਕਿਹਾ ਤਾਂ ਇਹੀ ਸੋਚਿਆ ਕਿ ਜਿਹੜੇ 30-40 ਨਾਲ ਸਰੀਰ ਸੇਵਾ ਵਿੱਚੋਂ ਕਿਸੇ ਨੂੰ ਆਵਾਜ਼ ਦੇਣਗੇ ਜਾਓ ਬਈ ਸਫਾਈ ਕਰਕੇ ਆਓ ਪਰ ਕਹਿੰਦੇ ਜਦੋਂ ਮੈਂ ਕਿਹਾ ਆਪ ਤੁਰ ਪਏ ਆਪ ਤੇ ਜਦੋਂ ਆਪ ਉਹ ਚੁੱਕਣ ਲੱਗੇ ਨਾ ਉਹ ਬੱਚੇ ਦੀ ਪੋਟੀ ਤੇ ਕਹਿੰਦੇ ਮੈਂ ਬਾਂਹ ਫੜ ਲਈ ਕਿ ਇਹ ਕੀ ਕਰਨ ਲੱਗੇ ਉਹ ਕਿਸੇ ਨੂੰ ਕਹਿੰਦੇ ਉਹ ਕਹਿੰਦੇ ਕਿਸੇ ਨੂੰ ਕਹਾਂਗੇ ਉਹ ਕਿਰਕ ਕਰੇਗਾ ਦੂਜੇ ਨੂੰ ਕਹੇਗਾ ਆਪ ਹੀ ਕਰ ਲੈਨੇ ਆ ਇਹ ਵੀ ਦੱਸੇ ਆ ਆਖੋ ਸਤਨਾਮ ਇੰਨਾ ਮੰਨ ਲਈ ਪੰਜਵਾਂ ਬਚਨ ਮਾਣ ਹੁੰਦਿਆਂ ਤੇਰੀ ਜਗਤ ਵਿੱਚ ਸੇਵਾ ਹੋ ਰਹੀ ਹੋਵੇ ਇਹ ਅਵਸਥਾ ਤੇਰੀ ਬਣ ਚੁੱਕੀ ਹੋਵੇ ਤਾਂ ਵੀ ਸਿੱਖਾਂ ਦੀ ਟਹਿਲ ਸੇਵਾ ਗੁਰੂ ਨਾਨਕ ਵੇਖ ਲੋ ਕਿੱਥੇ ਤੁਰਦਾ ਬੰਦੇ ਨੂੰ ਜਿੱਥੇ ਤੇਰੀ ਕਮਾਈ ਦਾ ਇੱਕ ਤੁਪਕਾ ਵੀ ਅਜਾਇਆ ਨਾ ਜਾਵੇ ਸੰਭਾਲਿਆ ਜਾਵੇ ਗੱਜ ਕੇ ਆਖੋ ਸਤਨਾਮ ਪੜੋਗੇ ਸਾਰੇ ਪਿਆਰ ਨਾਲ ਕੋਈ ਵਾਂਝਾ ਨਾ ਰਹੇ ਕੌਣ ਹੈ ਪਿਓ

पंजवां वचन सखां दी टहल सेवा माण हुंदिआं वी अवस्था हुंदिआं वी सिख दी टहल सेवा दो प्रकार दी ध्यान देना तुहाडा चित आ जावे सिख दी टहल सेवा मैं भी करां दो प्रकार दी जे एक लोड़वंद सच्चे ग्रस्ती सिख दी आर्थिक मदद करनी ध्यान देना आर्थिक मदद तन वल्लों माया वल्लों आर्थिक मदद लोड़वंद ये लफज नोट करने लोड़वंद सच्चे सिख ग्रस्ती दी आर्थिक पक्ष वल्लों मदद करनी सिखां दी टहल सेवा दो प्रकार दी एक है एक है कि सिख दा घर प्रशादा सद के ओदी कोई टहल सेवा करनी कि दोवें जरूर होण पिछे जे तुहाडे चों सज्जण सी सुल्तान विंड पिंड तों एक शरीर ਜਿਹਦਾ ਪੰਜ ਪਾੜ ਸੁਮਨੀ ਸਾਹਿਬ ਨੇਮ ਸੀ ਛੱਬੀ ਪਾੜ ਜਪਜੀ ਸਾਹਿਬ ਨੇਮ ਸੀ ਤੇ ਸਾਈਕਲ ਸੀ ਟੁੱਟਾ ਜਾ ਗਰੀਬੀ ਵੱਲੋਂ ਦਰਬਾਰ ਸਾਹਿਬ ਰੋਜ਼ ਜਾਣਾ ਉਹਨੇ ਸਾਢੇ ਤਿੰਨ ਚਾਰ ਵਜੇ ਤੇ ਤੁਹਾਡੇ ਚੋਂ ਇੱਕ ਸੱਜਣ ਨੇ ਮੈਨੂੰ ਯਾਦ ਹੈ 5000 ਰੁਪਇਆ ਮੇਰੀ ਜੇਬ ਚ ਪਾਇਆ ਸੀ ਕਹਿੰਦੇ ਉਸ ਸਿੱਖ ਨੂੰ ਇੱਕ ਸਕੂਟਰੀ ਲੈ ਦਿਓ ਸੈਕਿੰਡ ਹੈਂਡ ਜਿੰਨੀ ਕੁ ਮੇਰੀ ਸਮਰੱਥਾ ਹੈ ਮੈਂ ਚਾਹੁੰਦਾ ਵੀ ਉਹ 3:30 ਸਾਈਕਲ ਤੇ ਨਾ ਆਵੇ ਸਕੂਟਰੀ ਤੇ ਆਵੇ ਧਿਆਨ ਦੇਣਾ ਇਹ ਆਰਥਿਕ ਮਦਦ ਮੈਂ ਫਸ ਵੀ ਗਿਆ ਸਾਂ ਉਦੋਂ ਉਹਨੂੰ ਮੈਂ ਕਿਹਾ ਵੀ ਇਤਨਾ ਕਿਸੇ ਦੀ ਗੱਲ ਆਈ ਤੇਰੇ ਲਈ ਆ ਲੈਣੀ ਉਹ ਅੱਗੋਂ ਕਹਿੰਦਾ ਸੀ ਨਹੀਂ ਮੈਂ ਲੈਣੀ ਨਹੀਂ ਦੇਣ ਵਾਲਾ ਕਹਿੰਦਾ ਸੀ ਮੈਂ ਕਰਨੀ ਤੇ ਫਿਰ ਨਾ ਵਿਚਕਾਰਲਾ ਜਿਹਾ ਕੰਮ ਕਰਕੇ ਨਿਬੇੜਨਾ ਪਿਆ ਸੀ ਬਈ ਤੂੰ ਉਹਦੀ ਉਧਾਰੀ ਸਮਝ ਕੇ ਰੱਖ ਲੈ ਜਦੋਂ ਤੇਰੀ ਬਣ ਗਈ ਤੂੰ ਉਹਨੂੰ ਮੋੜ ਦੇ ਜਿਹਨੇ ਮਦਦ ਕੀਤੀ ਜਿਹਨੇ ਮਦਦ ਕੀਤੀ ਸੀ ਉਹ ਕਹਿੰਦਾ ਜੀ ਮੈਂ ਦੇ ਕੇ ਲਵਾਂ ਮੈਂ ਉਹਦਾ ਮੋਢਾ ਫੜ ਕੇ ਮੈਂ ਕਿਹਾ ਇਹੋ ਜਿਹਾ ਫਿਰ ਹੋਰ ਲੱਭ ਲਾਂਗੇ ਉਹਨੂੰ ਦੇ ਦਾਂਗੇ ਪੱਖ ਸਤਨਾਮ ਇਤਨਾ ਹੀ ਹੋਰ ਗੁਰਸਿੱਖ ਦੀ ਗੁਪਤ ਇਹ ਹੋਵੇ ਗੁਪਤ ਸ਼ੋਅ ਕਰਕੇ ਨਹੀਂ ਇਹ ਫਿਰ ਆਰਥਿਕ ਮਦਦ ਸ਼ੋਅ ਕਰਕੇ ਦਿੱਤੀ ਤੇ ਅਗਲੇ ਦੀ ਹੀਣ ਭਾਵਨਾ ਆ ਜਾਣ ਇਹ ਹੋਵੇ ਬਸ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ ਵਾਲੀ ਗੱਲ ਆਰਥਿਕ ਮਦਦ ਕੋਈ ਰੰਗਿਆ ਹੋਵੇ ਗੁਰਸਿੱਖ ਨਾਮ ਜਪਣ ਵਾਲਾ ਹੋਵੇ ਆਰਥਿਕ ਪੱਖੋਂ ਕਮਜ਼ੋਰ ਹੋਵੇ ਉਹਦੀ ਧੀ ਦਾ ਵਿਆਹ ਹੋਵੇ ਨਾ ਉਹਦੇ ਘਰ ਆਮ ਰਿਸ਼ਤੇਦਾਰਾਂ ਨਾਲੋਂ ਹੀ ਜਾਣ ਕੇ ਰੁਖਾ ਹੋਵੇ ਡਬਲ ਹੋਰ ਜ਼ਿਆਦਾ ਸਗਨ ਜਾਣ ਕੇ ਪਾ ਕੇ ਆਇਆ ਕਰੋ ਉਹ ਵੀ ਬੰਦਗੀ ਵਾਲਾ ਨਾਮ ਜਪਣ ਵਾਲਾ ਤੁਹਾਡੀ ਉਸ ਵੇਲੇ ਉਹਨੂੰ ਲੋੜ ਹੁੰਦੀ ਹੈ ਆਰਥਿਕ ਮਦਦ ਦੀ ਇਹ ਸਿੱਖ ਦੀ ਟਹਿਲ ਸੇਵਾ ਇੱਕ ਇਹ ਹੈ ਆਰਥਿਕ ਮਦਦ ਕਰਨੀ ਪਰ ਹੋਵੇ ਨਕਲੀ ਨਾ ਅਜੇ ਨਕਲੀ ਬੜੇ ਜਾਏ ਆਖੋ ਸਤਨਾਮ ਆ ਕਥਾ ਮੈਂ ਨਹੀਂ ਚਾਹੁੰਦਾ ਕਹਿਰ ਬਣ ਜਾ ਕਥਾ ਕਹਿਰ ਹੀ ਬਣ ਜਾਂਦੀ ਉਹ ਨਕਲੀ ਦਾ ਬੜਾ ਜ਼ੋਰ ਮਦਦ ਲੈਣ ਵਾਲਿਆ ਇਹ ਤੁਸੀਂ ਰੱਖਣਾ ਵਾਕੇ ਨਾਮ ਜਪਣ ਵਾਲਾ ਬੰਦਗੀ ਵਾਲਾ ਅੰਮ੍ਰਿਤ ਵੇਲੇ ਜਾਗਣ ਵਾਲਾ ਆਰਥਿਕ ਪੱਖੋਂ ਕਮਜ਼ੋਰ ਹੈ ਤਾਂ ਵੀ ਕੁਝ ਕਰਾਂ ਇਹਦੇ ਲਈ ਆਟਲ ਸੇਵਾ ਸਿੱਖ ਨਕਲੀ ਤੁਸੀਂ ਰੱਖਣਾ ਕਿਉਂ ਮਹਾਰਾਜ ਨੇ ਕਿਹਾ

ਅੱਜ ਜਿਹੜਾ ਪੰਜਵਾਂ ਬਚਨ ਹੈ ਥੋੜੀ ਉਹਦੀ ਡਿਟੇਲ, ਬਾਬਾ ਜੀ ਜਿਵੇਂ ਬੁਲਾ ਰਹੇ ਨੇ, ਅਵਸਥਾ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ, ਮਾਣ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ। ਸਿੱਖਾਂ ਦੀ ਟਹਿਲ ਸੇਵਾ ਦੋ ਪ੍ਰਕਾਰ ਦੀ ਏ, ਕਿਸੇ ਨੂੰ ਰੰਗਿਆ ਵੇਖੇ, ਨਾਮ ਜਪਣਾ ਨਾ ਵੇਖੇ, ਪਰ ਆਰਥਿਕ ਪੱਖੋਂ ਥੱਲੇ ਹੋਵੇ, ਗੁਪਤ ਕਿਸੇ ਰੂਪ ਵਿੱਚ ਉਹਦਾ ਸਾਰਾ ਬਣ, ਇਹ ਮਦਦ। ਦੂਜੀ ਸਿੱਖਾਂ ਦੀ ਟਹਿਲ ਸੇਵਾ ਕਿ ਆਪਣੇ ਘਰ ਪ੍ਰਸ਼ਾਦਾ ਪਾਣੀ ਸੇਵਾ ਕਰਨੀ, ਹੁਣ ਇਹ ਵੀ ਬੜੀ ਉੱਚੀ ਜੇ। ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ, ਤੁਹਾਡੀ ਪ੍ਰਸੰਨਤਾ ਦੀ ਨਿਸ਼ਾਨੀ, ਮਹਾਰਾਜ ਕਹਿੰਦੇ ਜਿਹਦੇ ਤੇ ਮੈਂ ਬਹੁਤ ਪ੍ਰਸੰਨ ਹੋਵਾਂ ਉਹਦੇ ਘਰ ਇੱਕ ਰੰਗਿਆ ਹੋਇਆ ਗੁਰਸਿੱਖ ਭੇਜ ਦੇਣਾ। ਗੱਜ ਕੇ ਆਖੋ ਸਤਨਾਮ, ਤੁਸੀਂ ਅਗੋਂ ਸੁਣਦੇ ਹੀ, ਜ਼ਿਆਦਾ ਪ੍ਰਸੰਨ ਹੋਵਾਂ ਦੋ ਭੇਜ ਦੇਣਾ, ਬਹੁਤਾ ਜ਼ਿਆਦਾ ਪ੍ਰਸੰਨ ਹੋਵਾਂ ਪੰਜ ਭੇਜ ਦੇਣਾ, ਤੇ ਫਿਰ ਬਹੁਤ ਜ਼ਿਆਦਾ ਪ੍ਰਸੰਨ ਹੋਵਾਂ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਭੇਜ ਦੇਣਾ। ਆਖੋ ਸਤਨਾਮ, ਅੱਗੋਂ ਹੁਣ ਸੰਗਤ ਦੀ ਸੇਵਾ ਕਰਨ ਦੀ ਜਾਚ ਹੋਵੇ। ਹੁਣ ਦੀਵਾਨ ਸੀ ਸੂਰਤ, ਅਹਿਮਦਾਬਾਦ ਤੋਂ ਇੱਕ ਪਰਿਵਾਰ ਆਇਆ ਸੀ, ਪੰਜ ਘੰਟੇ ਦਾ ਰਾਹ ਅਹਿਮਦਾਬਾਦ ਤੋਂ ਬਾਈ ਰੋਡ, ਔਰ ਮੈਂ ਹੈਰਾਨ ਰਹਿ ਗਿਆ। ਉਹ ਪਰਿਵਾਰ ਹੈ ਜੀ, ਮੈਂ ਕਰੋੜਾਂ ਪਤੀ ਵੀ ਕਹਾਂ ਤਾਂ ਉਸ ਤੋਂ ਵੀ ਉੱਤੇ ਆ। ਉਹਨਾਂ ਦੀ ਧੀ ਤੇ ਪਤਨੀ ਜਿਸ ਦੀਵਾਨ ਚ ਆਉਂਦੀਆਂ ਸੀ ਨਾ, ਇਸ ਦੀਵਾਨ ਸਾਰੇ ਜੋੜੇ ਰੁਮਾਲ ਨਾਲ ਸਾਫ ਕਰਕੇ ਸਿੱਧੇ ਲਾ ਕੇ ਸਹੀ ਤਰ੍ਹਾਂ ਲਾ ਕੇ ਫਿਰ ਅੰਦਰ ਆਣਾ। ਮੈਂ ਕਿਹਾ ਇੰਨੇ ਰੁਪਈਆ ਹੁੰਦਿਆਂ ਵੀ ਤੁਹਾਡਾ ਇੰਨਾ ਸੰਗਤ ਨਾ, ਕਹਿੰਦੇ ਭੁੱਖ ਲੱਗੀ ਪਈ ਏ, ਸ਼ੁਕਰ ਕੀਤਾ ਸਤਸੰਗ ਮਿਲੇ। ਆਖੋ ਸਤਨਾਮ, ਸੰਗਤ ਦੀ ਖੁਸ਼ੀ, ਆ ਗੁਰਸਿੱਖਾਂ ਦੀ ਖੁਸ਼ੀ, ਸੰਗਤਾਂ ਦੀ ਖੁਸ਼ੀ। ਮੇਰਾ ਸੀਸ ਚੁੱਕ ਗਿਆ, ਮੈਂ ਕਿਹਾ ਜਿਹਦੇ ਤੇ ਕਿਰਪਾ ਹੋਵੇ ਉਹ ਹੀ ਇੱਥੇ ਪਹੁੰਚਦਾ। ਕਰੋੜਾਂ ਪਤੀ ਇਹ ਗੁਰੂ ਦੀ ਜੋਰੀ ਚ ਬੈਠਾ ਜੇ, ਉਹਨਾਂ ਦੇ ਘਰ ਅਹਿਮਦਾਬਾਦ ਨਾਂ ਸੀ, ਰੁਕੇ ਵੀ ਆ ਮੇਰਾ ਖਿਆਲ ਅੱਠ ਨੌ ਕਾਰਾਂ ਹੀ ਨੇ ਉਹਨਾਂ ਦੀ, ਥੱਲੇ ਲਾ ਬਹੁਤ ਮਨ ਵੇਖੋ ਕਿੱਥੇ। ਕਿਸੇ ਪਰਿਵਾਰ ਦੀ ਗੱਲ ਸੁਣਾਉਣ ਦਾ ਹੋਰ ਨੀ ਕੋਈ ਮਕਸਦ, ਨਹੀਂ ਕੋਈ, ਬਸ ਗੱਲ ਵੱਜ ਜੇ ਆਪਣੀ ਜ਼ਿੰਦਗੀ ਚ। ਇਹ ਦੂਜੀ ਟਹਿਲ ਸੇਵਾ ਇਹ ਹੈ, ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਬੁਲਾ ਕੇ ਗੁਰੂ ਕੇ ਸਿੱਖ ਦੀ, ਗੁਰੂ ਕੇ ਸਿੱਖਾਂ ਦੀ ਪਿਆਰ ਸ਼ਰਧਾ ਨਾਲ, ਭਾਵਨਾ ਨਾਲ, ਹੱਥੀਂ ਆਪ ਕਰਨੀ, ਮਾਣ ਹੁੰਦਿਆਂ ਵੀ, ਆਪਣੀ ਵਸਥਾ ਹੁੰਦਿਆਂ ਵੀ, ਇਹ ਟਹਿਲ ਸੇਵਾ ਹੱਥੀਂ ਪ੍ਰਾਪਤ ਹੋਣੀ। ਜੇ ਅਜੇ ਵੀ ਕਿਸੇ ਦੇ ਮਨ ਚ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਾਖੀ ਤੁਹਾਨੂੰ ਸਾਰਿਆਂ ਨੂੰ ਸੁਣੀ ਹੋਈ ਤੁਸੀਂ, ਕਿ ਇੱਕ ਸਿੱਖ ਜਿਹੜਾ ਨਾ ਆਨੰਦਪੁਰ ਦਰਸ਼ਨ ਕਰਨ ਆਇਆ ਸੀ ਤੇ ਬਹਿ ਗਿਆ ਸੀ ਦੀਵਾਨ ਚ, ਤੇ ਦਰਬਾਰਾ ਸਿੰਘ ਲਾਂਗਰੀ ਨੇ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਮਹਾਰਾਜ ਲੰਗਰ ਦਾ ਸਮਾਂ ਹੋ ਗਿਆ, ਆਪ ਰਸਨਾਂ ਨੂੰ ਲਾਓ ਤੇ ਵੰਡੀਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਮੈਂ ਛੱਕ ਲਿਆ। ਉਹ ਕਹਿੰਦੇ ਮਹਾਰਾਜ ਤੁਸੀਂ ਸਵੇਰ ਦੇ ਦੀਵਾਨ ਚ ਬੈਠੇ ਛਕਿਆ ਕਰੋ। ਕਹਿੰਦੇ ਤੂੰ ਰੋਜ਼ ਤੇ ਦਾਲ ਛਕਾਨਾ, ਅੱਜ ਸਰੋਂ ਦਾ ਸਾਗ ਸਕਿਆ, ਮੱਕੀ ਦੀਆਂ ਰੋਟੀਆਂ, ਮੱਖਣ ਤੇ ਲੱਸੀ ਗੱਜ ਕੇ ਅੱਗੋਂ ਸਕਣਾ। ਮਹਾਰਾਜ ਇਹ ਬਣਿਆ ਹੀ ਨੀ ਲੰਗਰ, ਤੁਸੀਂ ਕਿੱਥੇ ਛੱਕ ਲਿਆ। ਮਹਾਰਾਜ ਨੇ ਐਂ ਉਂਗਲ ਕੀਤੀ ਸੀ, ਕਹਿੰਦੇ ਜੇ ਸਾਡੇ ਤੇ ਨਹੀਂ ਦੁਬਾਰ, ਉਹ ਸਿੱਖ ਬੈਠਾ ਈ, ਉਹ ਸਿੱਖ ਸਾਦੀ ਜੀ ਪੱਗ ਬੰਨੀ, ਉਹਨੂੰ ਪੁੱਛ ਲੈ। ਸਾਰੀ ਸੰਗਤ ਦੀ ਨਜ਼ਰ ਉਧਰ, ਉਹਨੂੰ ਉਠਾਇਆ, ਬਈ ਦੱਸ ਤੇਰੇ ਵੱਲ ਉਂਗਲ ਕੀਤੀ। ਉਹ ਕਹਿੰਦਾ ਜੀ ਮੈਨੂੰ ਤੇ ਨਹੀਂ ਪਤਾ ਇਹ ਗੱਲ ਦਾ, ਵੀ ਅਸੀਂ ਫਸਲ ਨਵੀਂ ਬੀਜੀਏ ਤੇ ਜਦੋਂ ਫਸਲ ਨਵੀਂ ਬੀਜੀਏ ਪਹਿਲਾਂ ਪ੍ਰਸ਼ਾਦਾ ਗੁਰੂ ਘਰ ਲਿਆਉਂਦੇ ਹਾਂ ਅਸੀਂ, ਤੇ ਮੈਂ ਤੇ ਉਹ ਲਿਆ ਰਿਹਾ ਸਾਂ ਅੱਜ ਆਨੰਦਪੁਰ ਸਾਹਿਬ, ਪ੍ਰਸ਼ਾਦਾ ਤੇ ਸਾਗ ਤੇ ਸਰੋਂ ਦਾ ਸਾਗ ਤੇ ਮੱਖਣ ਤੇ ਲੱਸੀ ਤੇ ਰੋਟੀਆਂ ਮਕਈ ਦੀਆਂ। ਤੇ ਆਨੰਦਪੁਰ ਤੋਂ ਮੀਲ ਪਿੱਛੇ ਅੱਠ ਦਸ ਗੁਰਸਿੱਖ ਇਸ਼ਨਾਨ ਕਰ ਰਹੇ ਸੀ ਨਦੀ, ਰੰਗੇ ਹੋਏ ਸੀ। ਉਹਨਾਂ ਕਿਹਾ ਕੀ ਲਿਜਾ ਰਹੇ ਪੁਰਖਾ? ਤੇ ਮੈਂ ਦੱਸਿਆ ਵੀ ਆ ਲਿਜਾ ਰਿਹਾ ਮਕਈ ਦੀਆਂ। ਉਹ ਕਹਿੰਦੇ ਤੂੰ ਨਾ ਲਿਆ, ਸਾਡਾ ਵੀ ਚਿੱਤ ਕਰ ਆਇਆ, ਸਾਨੂੰ ਛਕਾ ਦੇ। ਕਹਿੰਦਾ ਮੈਂ ਤੇ ਉਹਨਾਂ ਨੂੰ ਪੰਗਤ ਲਾ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਸਮਝ ਕੇ ਛਕਾ ਆਇਆ ਵਾਂ, ਤੇ ਖਾਲੀ ਡੋਰ ਹੱਥ ਤੇ ਖਾਲੀ ਹੱਥ, ਬਾਕੀ
ਜੋ ਟੋਕਰੀ ਪ੍ਰਸ਼ਾਦੇ ਲਿਆਂਦੇ ਮਨ ਚ ਧਾਰਿਆ ਵੀ ਕੱਲ ਫੇਰ ਪਕਾ ਕੇ ਲਿਆਵਾਂਗਾ ਆਨੰਦਪੁਰ ਸਾਹਿਬ ਲਈ ਤੇ ਅੱਜ ਗੁਰੂ ਕੇ ਸਿੱਖਾਂ ਨੇ ਰਾਜ ਕਹਿਤਾ ਸਾਨੂੰ ਛਕਾ ਦੇ ਕਹਿੰਦਾ ਮੈਂ ਤੇ ਆਹ ਛਕਾ ਕੇ ਆਇਆ ਤੇ ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਲਾਂਗਰੀ ਦਰਬਾਰਾ ਸਿੰਘ ਜਦੋਂ ਕੋਈ ਮੇਰੇ ਰੰਗੇ ਹੋਏ ਸਿੱਖ ਨੂੰ ਇੰਜ ਪ੍ਰਸ਼ਾਦਾ ਛਕਾਉਂਦਾ ਛਕਦਾ ਉਹ ਹੈ ਪਹੁੰਚਦਾ ਮੈਨੂੰ ਗੱਜ ਕੇ ਆਖੋ ਸਤਨਾਮ ਅੰਦਾਜ਼ਾ ਲਾ ਲਓ ਸਾਕੀ ਤੋਂ ਗੁਰੂ ਦੀ ਕਿੰਨੀ ਕੁ ਖੁਸ਼ੀ ਹੈ ਗੁਰਬਾਣੀ ਦੀ ਇੱਕ ਪੰਕਤੀ ਵੀ ਜੇ ਉਹ ਪੜ ਲਓਗੇ ਤੇ ਹੋਰ ਤੁਹਾਡੀ ਸ਼ਰਧਾ ਵੱਧ ਜਾਏਗੀ ਸਤਿਗੁਰ ਬਿਗਸੇ ਬਿਗਸੇ ਹੁੰਦਾ ਖੁਸ਼ ਹੋਣਾ

ਇਹਦੇ ਵਿੱਚ ਨਿਮਰਤਾ ਬੜੀ ਜ਼ਰੂਰੀ ਹੈ। ਕੋਈ ਬਹੁਤ ਧੰਨ ਵਾਲਾ ਹੋਵੇ ਤੇ ਸਿੱਖਾਂ ਨੂੰ ਕਿਤੇ ਪ੍ਰਸ਼ਾਦਾ ਘਰ ਛਕਿਆ ਹੋਵੇ, ਬਹਿਰਿਆਂ ਕੋਲ ਸੇਵਾ ਕਰਾਵੇ, ਕੋਈ ਨਹੀਂ ਮੈਂ ਇਹ ਸਮਝ ਕੇ ਇਹਨਾਂ ਨੂੰ ਕੁਝ ਪੇਟ ਇਹਨਾਂ ਦਾ ਭਰ ਰਿਹਾ, ਫਿਰ ਨਹੀਂ ਆਪਣੀ ਹਾਜ਼ਰੀ ਲਵਾ ਰਿਹਾ ਹੋਵੇ ਵੀ ਸ਼ੁਕਰ ਹੈ ਸਤਿਗੁਰੂ, ਇਹ ਵੀ ਤੇਰਾ ਹੁਕਮ ਹੈ, ਤੇਰੇ ਗੁਰੂ ਕੇ ਸਿੱਖਾਂ ਦੀ ਵੀ ਖੁਸ਼ੀ ਲੈਣੀ ਬਣ ਗਈ। ਉਸ ਰੂਪ ਚ ਸੇਵਾ ਭਾਵ ਨਾਲ ਪਹਿਲ ਕਰਨੀ, ਇਹਦਾ ਕੋਈ ਹੋਰ ਭਾਵਨਾ ਲੈ ਲੈਣਾ। ਕਿਉਂ ਕੈਨੇਡਾ ਚ ਨਾ ਗੁਰਦੁਆਰਾ ਦਸਮੇਹ ਦਰਬਾਰ, ਉੱਥੇ ਤੀਜੇ ਕਿ ਚੌਥੇ ਦਿਨ ਆ ਸਾਖੀ ਮੈਂ ਲਾ ਬੈਠਾ ਬਈ ਗੁਰੂ ਕਾ ਇੱਕ ਸਿੱਖ ਆ ਜਾਏ ਘਰ, ਹੈ ਜੀ, ਤੇ ਆਪ ਮਕਈ ਵਾਲੀ ਰੋਟੀ ਵਾਲੀ। ਉੱਠਣ ਤੋਂ ਬਾਅਦ ਨਾ, ਕਿਉਂਕਿ ਉੱਥੇ ਰੇਡੀਓ ਹੈ ਸਿਸਟਮ, ਅਸੀਂ ਜਿਹੜਾ ਕੀਰਤਨ ਕਰਦੇ ਹਾਂ ਰੇਡੀਓ ਹਰ ਦੇ ਘਰ ਆ ਰਿਹਾ, ਉੱਥੇ ਸਿੱਖਾਂ ਦਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਸਾਰਾ ਦਿਨ ਕੀਰਤਨ ਰੇਡੀਓ ਚ ਆਸਾ ਜੀ ਰਿਵਾਰ ਅੰਮ੍ਰਿਤ ਬਾਣੀ ਚੈਨਲ, ਇਸ ਤਰ੍ਹਾਂ ਚੈਨਲ ਨੇ ਉੱਥੇ। ਉਹ ਜਿਹੜਾ ਅਸੀਂ ਕੀਰਤਨ ਕਰ ਰਹੇ ਸਾਂ ਕਿਤੇ ਘਰਾਂ ਚ ਵੀ ਜਾ ਰਿਹਾ ਸੀ, ਉਹ ਜਦੋਂ ਕੀਰਤਨ ਕਰਕੇ ਉੱਠੇ ਤੇ ਤਿੰਨ ਚਾਰ ਘੰਟੇ ਬਾਅਦ 10-12 ਘਰਾਂ ਤੋਂ ਫੋਨ ਵੀ ਸੁਨੇਹ ਵੀ, ਤੁਸੀਂ ਸਾਡੇ ਘਰ ਕਦੋਂ ਆਉਣਾ? ਮੈਂ ਕਿਹਾ ਯਾਰ ਇਹ ਪ੍ਰਬੰਧਕਾਂ ਨੇ ਕਹਿਣਾ ਇਹਨਾਂ ਜਾਣ ਕੇ ਸਾਖੀ ਲਾਈਏ ਸਾਨੂੰ ਸੱਦਣ ਕਰਾਂਗੇ, ਐ ਨਾ ਭਾਵ ਸਮਝ ਲੈਣਾ ਤੁਸੀਂ ਵੀ, ਤੇ ਮਤਲਬ ਕਈ ਵਾਰੀ ਹੋਵੇ ਤਾਂ ਬੰਦਾ ਸਮਝਦਾ ਤਾਂ ਕਰਕੇ ਹੀ ਲਾਉਂਦੇ ਫਿਰ ਸਾਖੀ, ਬਈ ਚਲੋ ਇਹ ਵਾਜੇ ਨੂੰ ਨਮਸਕਾਰ ਹੋ ਜਾਂਦੀ, ਗੁਰੂ ਦੇ ਸ਼ਬਦ ਨੂੰ ਨਮਸਕਾਰ ਹੋ ਜਾਂਦੀ ਹੈ। ਇੱਕ ਜੋ ਗੁਰੂ ਦਾ ਬਚਨ ਆਪ ਜੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉਹਦਾ ਕੋਈ ਹੋਰ ਭਾਵ ਨਹੀਂ। ਬਾਣੀ ਦੀ ਪੰਕਤੀ ਇਤਿਹਾਸ ਦੀ ਗਵਾਹੀ ਮੁਤਾਬਕ ਆਪ ਜੀ ਦੇ ਚਰਨਾਂ ਚ ਰੱਖ ਰਿਹਾ, ਸਤਿਗੁਰ ਬਿਗਸੇ, ਬਿਗਸੇ ਕਹਿੰਦੇ ਖੁਸ਼ ਹੋਣਾ, ਜਦੋਂ ਕਿਸੇ ਰੰਗੇ ਹੋਏ ਗੁਰਸਿੱਖ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਨਾਲ ਕੁਝ ਬਣ ਕੇ ਨਹੀਂ ਛਕਾਉਂਦੇ ਹੋ ਤੇ ਮੁੱਖ ਵਿੱਚ ਤੇ ਉਹ ਪਾਉਂਦਾ ਤੇ ਗੁਰੂ ਖੁਸ਼ ਹੁੰਦਾ। ਆਖੋ ਸਤਨਾਮ। ਇਹ ਸਤਸੰਗ ਦੂਜੀ ਟਹਿਲ ਸੇਵਾ ਹੈ, ਹੱਥੀ ਗੁਰੂ ਕੇ ਸਿੱਖ ਦੀ ਹੱਥੀ ਸੇਵਾ ਕਰਨੀ। ਬਾਕੀ ਬੜੇ ਇਤਿਹਾਸ ਤੁਸੀਂ ਸੁਣਦੇ ਹੋ, ਹੁਣ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਾ ਜ਼ਿਕਰ ਲੈ ਲਾ, ਤੇ ਮਹਾਰਾਜ ਨੇ ਸ਼ਾਇਦ ਨਹੀਂ ਪ੍ਰਵਾਨ ਕੀਤਾ ਕਿ ਮੇਰੇ ਸਿੱਖ ਨੂੰ ਤੂੰ ਨਾ ਕਰ ਆਇਆ, ਤੇ ਕਿਹਾ ਤੇ ਇੱਥੋਂ ਤੱਕ ਸੀ ਨਾ, ਮੈਂ ਜਦੋਂ ਮੰਗਿਆ ਤੂੰ ਨਾ ਕਰਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਜਦੋਂ ਤਲੀ ਅੱਡ ਕੇ ਮੰਗਿਆ ਤੂੰ ਦਿੱਤਾ ਨਹੀਂ, ਸ਼ਾਇਦ ਮਹਾਰਾਜ ਤੁਸੀਂ ਮੰਗੋ ਤੁਹਾਡੇ ਲਈ ਤੇ ਲਿਆ, ਮੈਂ ਮੰਗਿਆ ਖੁਦ ਤਲੀ ਕਰਕੇ ਤੇਰੇ ਕੋਲ। ਮਹਾਰਾਜ ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਉਹ ਦਿਨੇ ਰਾਤ ਸੰਗਤ ਦੀ ਸੇਵਾ ਕਰਨ ਵਾਲਾ, ਨਾਮ ਜਪਣ ਵਾਲਾ, ਇਸ ਤਰ੍ਹਾਂ ਦਾ ਕੋਈ ਰੰਗਿਆ ਸਿੱਖ ਜਦੋਂ ਕੁਝ ਤਲੀ ਅੱਡ ਕੇ ਕੁਝ ਮੰਗੇ ਉਹ ਨਹੀਂ ਮੰਗਦਾ। ਮੈਂ ਆਖੋ ਸਤਨਾਮ। ਕਿਉਂ? ਉਹ ਲੋਭ ਲਾ ਵਾਸ ਨਹੀਂ ਹੋ ਕੇ ਮੰਗ ਰਿਹਾ ਸੀ, ਸ਼ਾਇਦ ਦਾ ਨਾਂ ਲਿਆ ਉਹਦਾ ਚਿਤਕਾਰਾ ਨੇ ਕਿਹਾ ਇੱਕ ਬੂੰਦ ਮੇਰੇ ਵੀ ਪਾ ਦੇ। ਉਹ ਕਹਿੰਦਾ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਲਈ ਲਿਆ, ਤੇਰੇ ਲਈ ਥੋੜੀ। ਤੇ ਮਹਾਰਾਜ ਨੇ ਉਹ ਸ਼ਾਇਦ ਕਦੋਂ ਪ੍ਰਵਾਨ ਕੀਤਾ ਕਿ ਪਹਿਲੇ ਮੇਰਾ ਸਿੱਖ ਰਸਨਾ ਨੂੰ ਲਾਏਗਾ ਤੇ ਫਿਰ ਪ੍ਰਵਾਨ। ਗੱਜ ਕੇ ਆਖੋ ਸਤਨਾਮ। ਇਹ ਸਾਰੇ ਮਾਈ ਭਾਈ ਛਾਤੀ ਪਾਇਓ, ਇਹ ਪੰਜਵਾਂ ਬਚਨ ਸਾਡੇ ਜੀਵਨ ਚ ਵੀ ਹੋਵੇ। ਇਹਦੇ ਚ ਫਿਰ ਬਰੀਕੀ ਲੈ ਜਾਣਾ, ਨਿਕਲ ਨਾ ਜਾਵੇ ਗੱਲ ਦਿਮਾਗ ਚੋਂ। ਮਾਣ ਹੁੰਦਿਆਂ ਤੇਰੀ ਵਸਥਾ ਖੁਦ ਜਗਤ ਚ ਹੋਵੇ ਕਿ ਲੋਕ ਤੇਰੀ ਸੇਵਾ ਕਰਦੇ ਹੋਣ, ਪਰ ਤੇਰੇ ਅੰਦਰ ਫਿਰ ਭਾਵਨਾ ਹੋਵੇ ਕਿ ਮੈਂ ਹੱਥੀ ਸਿੱਖਾਂ ਦੀ ਟਹਿਲ ਸੇਵਾ ਕਰਨੀ ਹੈ। ਇਹ ਪੰਜਵਾਂ ਬਚਨ ਭਾਈ ਫਿਰਨੇ ਤੇ ਜ਼ੋਰ ਨੂੰ ਗੁਰੂ ਨਾਨਕ ਸਾਹਿਬ ਨੇ ਝੋਲੀ ਚ ਪਾਇਆ, ਛੇਵਾਂ ਬਚਨ ਉਹ ਅਗਲੀ ਵਾਰੀ ਬਾਬਾ ਜੀ ਸੇਵਾ ਲੈਣ। ਗੁਰੂ ਨਾਨਕ ਤੋਂ ਕੁਰਬਾਨ ਜਾਈਏ, ਆਹਾ ਜਿਹਨੇ ਹੱਦ ਮੁਕਾਤੀ ਜੋ ਕੁਝ ਦੇ ਗਏ ਹੁਣ ਵੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ। ਆਓ ਬੜੇ ਪਿਆਰ ਦੇ ਨਾਲ

ਜਿਹੜੇ ਅੱਜ ਗੁਰੂ ਨਾਨਕ ਦੀ ਗੋਦ ਬਹਿ ਕੇ ਸੁਣਿਆ ਜੇ ਨਾ, ਅਗਰ ਕਿਨਕਾ ਕਿਨਕਾ ਮੰਨ ਲਓ, ਮਹਾਰਾਜ ਕੀ ਕਹਿੰਦੇ ਨੇ, ਇਹ ਸਾਰੀਆਂ ਬਾਤਾਂ ਤੇਰੀ ਜ਼ਿੰਦਗੀ ਚ ਆਉਣੀਆਂ ਸ਼ੁਰੂ ਹੋ ਜਾਣ।

तलंग राव दे अंदर धन गुरु नानक पातशाह जी ने उन्हां गुरु सिखां तो नाम जपण वाले तो अजूर फरमांदर मैं कुर्बान जांदा हां ऐ वाहिगुरु जो तेरे नाम विच जुड़े ए तन माया पाया पैरे ए जड़ा तन है नू माया दी पाह लगी पई माया दी मैल लगी पई ए तन माया पाया पैरे लीतला लब रंगाए मेरे कंत न पावे चोरड़ा प्यारे क्यों धन से जे शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे न हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा तिना ने मैल तू अपने आप नु दूर की अपने मन ते तन दे उते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया दा सुहपन ए नहीं रहिंदा कपड़ रूप सुहावना छड़ दुनिया अंदर जावना पर हजूर फरमांदे हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी दे स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिक्के पै जाते हैं हकूमत दे रंग भी मध्यम पै जाते हैं पर जो सच्चा रंग है ए कदे फिक्का नहीं पै लाल रंग तिसको लगा जिसके वड भागा मैला कदे ना होवी नै लागे काया रंगन जे थिए प्यारे पाइए नाव मजीठ अपने मन दे उत्ते मजीठ रंग चढ़ा और सारे रंग कलर जड़े हन आस्ता आस्ता फिके पै जांदे हन पर मजीठ दा रंग ऐसा हुंदा है ओनू ज्यो ज्यो धोवो त्यों त्यों निखरदा है इसे तरह नाम रूपी जिहड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सत्संग दुखां सुखां दे रंग विच कई वारी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा है चाहे आरे हेठां बहना पै जाए भाई मती दास नू फिर ओ रंग फिक्का नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हां गुरु के सिख सिखी वास्ते चरखड़िया ते चढ़ गए बंद बंद कटवाया पुठिया खला नवाईया एथे बस नहीं नाल मतावा पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤਾਂ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤਾਂ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ ਦੁਨੀਆਂ ਜਿੱਥੇ ਤੱਕ ਰਹੇਗੀ। ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ ਆਪੇ ਹੀ। ਤੋ ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਂ ਆ ਜਾਏ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

अचानक राजे नु जाग हुई। राजे ने की तके, रानी वाला पलंग खाली पे है।

ਰਾਣੀ ਵਾਲਾ ਪਲੰਗ ਖਾਲੀ ਥੋੜਾ ਸਮਾਂ ਰਾਜੇ ਨੇ ਉਡੀਕ ਕੀਤੀ ਪਰ ਜਿਸ ਵੇਲੇ ਰਾਣੀ ਨੂੰ ਰਾਜੇ ਨੇ ਨਹੀਂ ਤੱਕਿਆ ਤਾਂ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਦੇ ਮਨ ਚ ਬੜੀ ਹੈਰਾਨੀ ਅੱਧੀ ਰਾਤ ਦਾ ਸਮਾਂ ਰਾਣੀ ਕਿੱਧਰ ਚਲੀ ਰਾਜਾ ਉੱਠਿਆ ਮਹਿਲ ਦੇ ਅੰਦਰ ਰਾਣੀ ਨੂੰ ਲੱਭਣ ਲੱਗ ਗਿਆ ਸਾਰੇ ਕਮਰੇ ਵੇਖੇ ਪਰ ਰਾਣੀ ਦਿਸ ਨਾ ਵੀ ਮਨ ਵਿਚ ਵਰਤ ਗਈ ਹੈ ਤਾਂ ਪਿਆਰੀ ਸਾਧ ਸੰਗਤ ਰਾਜੇ ਦੇ ਮਨ ਵਿਚ ਰਾਣੀ ਦੇ ਮੁਤਲਕ ਚੰਗੇ ਖਿਆਲ ਵੀ ਆਉਣ ਲੱਗ ਹੈ ਮੰਦੇ ਵੀ ਆਉਣ ਲੱਗ ਰਾਣੀ ਦਾ ਮੇਰੇ ਨਾਲ ਪਿਆਰ ਤਾਂ ਬੜਾ ਹੈ ਪਰ ਅੱਧੀ ਰਾਤੀ ਰਾਣੀ ਦਾ ਮਹਿਲ ਵਿਚੋਂ ਗੈਰ ਹਾਜ਼ਰ ਹੋਣਾ ਇਹ ਤਾਂ ਮੈਨੂੰ ਧੋਖਾ ਦਿੰਦੀ ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ ਨੀਂਦ ਆ ਗਈ ਦਿਨ ਚੜੇਗਾ ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ ਰਾਣੀ ਆਪਣੇ ਪਲੰਗ ਤੇ ਲੇਟੀ ਹੋਈ ਰਾਜੇ ਨੇ ਆਵਾਜ਼ ਦਿੱਤੀ ਰਾਣੀਏ ਉੱਠ ਰਾਣੀ ਉੱਠੀ ਰਾਜਨ ਹੁਕਮ ਕਰੋ ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀਏ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੀ ਅੱਧੀ ਰਾਤ ਤੂੰ ਗੈਰ ਹਾਜ਼ਰ ਸੀ ਕਿੱਥੇ ਗਈ ਸੀ ਰਾਣੀ ਸੋਚਣ ਲੱਗੀ ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ ਤਾਂ ਰਾਣੀ ਰੋਜ਼ ਕਿੱਥੇ ਜਾਂਦੀ ਸੀ ਆਈ ਸਾਹਿਬ ਜੀ ਲਿਖਦੇ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰੂ ਰੋਜ਼ ਸਤਸੰਗ ਵੀ ਜਾਂਦੀ ਸੀ ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਕੈਸਾ ਵੀ ਵੈਦਰ ਕਿਉਂ ਨਾ ਹੋਵੇ ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ ਸੋਚਿਆ ਜੀ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਪਿਆਰ ਦੀ ਨਿਸ਼ਾਨੀ ਹੈ ਇਹ ਪਿਆਰ ਹੈ ਰਾਣੀ ਸੋਚ ਰਾਜੇ ਨੇ ਫਿਰ ਕਿਹਾ ਰਾਣੀ ਬੋਲ ਤੂੰ ਰਾਤੀ ਕਿੱਥੇ ਗਈ ਸੀ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ ਜੇ ਸੱਚ ਬੋਲਦੀ ਆ ਤਾਂ ਸਤਸੰਗ ਤੋਂ ਵਿਛੜਦੀ ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ, ਤੋ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਤੋ ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤੋ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸੱਪ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਾਂ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾਂ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਨੰਦ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ। ਉਹਦੇ ਚ ਹੀਰੇ ਲਾਲ ਵੀ ਜਿਹੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਦੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ
چھتی چلیے کدھر راجے نو پتا نہ لگ جائے تے پتا لگ گیا سزا دے گا یا اے سزا دے رانی ستسنگ وچ نہیں جانا پر میرا تو جیون رانی باہر آئی کی تکیا ایک کھڑام ہے تے دوجی کھڑام کوئی نہیں رانی بڑی اداس ہوئی ستسنگیاں نے پوچھیا نہیں رانی اداس کیوں ہے ساری وتیا دسی ستسنگی کہن لگے کھڑام ہی ہے نا اسی بازاروں ہور لیا کے دے دینے رانی نے کیا دوانی چوانی والی کھڑام نہیں ہے وہ تو راج کرانے دی کھڑام بڑی قیمتی اج میرا پول کھل جائے گا سنگی کہن لگے رانی کابر نا تو سائیں دے پیار آ کے جڑدی ہے مہاپرشاں کے بینتی کری بینتی کی تھی مہاراج رانی تے اپدا آئی ہے آپ کرپا کر تو مہاپرش کہن لگے اے بچی تو رو نا تو چنگے پاسے چلی ہے آپ اس پرماتما دے کے ارداس کر دے تو ٹھاکر تم پہ رانی نے گل چ پلا پایا سنگت نے ارداس کی تھی پھر ہویا کی پائی صاحب جی لکھ دے ہن ساد سنگت آرادھیا جوڑی جڑی کھڑام پرانی ارداس کی تھی رانی ویکھاں کھڑام آئی ہے کہ نہیں جو بار آئی کھڑام آ گئی پھر پرانی آئی ہے نویں نہیں بھیجی بھائی میں کدھر راجا پہچان نہ لو رانی نے کھڑاوا پائیا شکر شکر کر دی محلہ وچ راجا ستا پیا سی رانی بھی آ کے لیٹ گئی دن چڑیا راجا جاگیا رانی اٹھ اٹھی رانی پہلا سچ دس تو راتی کتھے گئی سے آخو سری بھائی کدھرے نہیں گئی اچھا پھر تیری کھڑاوا کتھے ہیں رانی نے دوویں کھڑاوا کے رکھ دوجی کھڑاو کتھوں وہ تو میں تجوری وچ رکھی سی کدھر رانی نے میری جیب وچ چابی تو نہیں کھڑ لی چابی بھی جیب وچ کدھر دروازہ تو نہیں کھولیا راجے نے آ کے جس ویلے کپٹ دا الماری دا تجوری دا بوا کھولیا کی تکیا وچ تیجی کھڑاو بھی بنی ہے بھائی صاحب جی لکھتے نا راجے جٹھا چلتے چلتے کہندے نا کرشمے مجھے مجدہ ویکھے آ بھی کھڑا میں چک لیا سی تیجی کدھروں راجے ڈٹھا چلت اے کھڑام ہے چوج وڈا تو راجا رہ نہ سکیا کہن لگا رانیے میں تیرا چور ہاں آخو استری والی میں تیرے نال ٹھگی کیتی سی تیری کھڑام میں چک کے لیا سی پلا دس بھی تینوں کھڑام کس نے دتی ہے رانی نے کیا راجن جس بھگوان جس پرماتما نے پیار چ میں جا کے ستسنگ میں جڑ دی سا اس پرماتما نے مینوں کھڑام دتی اچھا تو راجا ہریش چندر کہن لگا رانی کل میں بھی تیرے نال چلنا آخو سری بھائی رانی بڑی خوش میں تو روز ارداس کردی سا اے میرے واہگرو جی مینو پیار بخشے میرے پتی نو ہی بخشے جتھے دم پتی دا پیار بن جائے ایک نشانہ بن جائے وہ کر ویکنٹھ بن جائے نہیں تو کئی کراں چ تکے جنانی دا منہ کدھر ہے مرد دا منہ کدھر ہے وہ کچھ بولدا ہے وہ کچھ بولدا ہے کئی کراں چکلے ویل نے کھڑکدے ہی رہندے ہیں پر جی گرو دی بخشش ہوئے پیاری ساتھ سنگت دم پتی دی بن آئی ہے سر اتے سارے پدارت کئی گھر استری کا اپمان ہوتا ہے یاد رکھو جس گھر استری کا ستکار نہیں اتے شانتی نہیں رہ سکتی جس گھر پتی کا ستکار نہیں اتے کیونکہ تاڑی دونوں تھان وجدی ہے یہ نہیں بھی پتی رو پائی جائے استری تے تو استری بچاری چپ کر رہے کیوں چپ کرے یہ تو برابر کا حق ہے اے تھوڑا بھی استری غلطی کر دی ہے پتی نہیں کرتا پتی بھی کرتا بانی نے کیا پلن اندر سب کو بھول دو غلطیاں دونوں پاسیاں تو ہو جاندیاں ہن پر انہاں دی سیانپ اے ہے کہ اپنی غلطی نو وچار نال نجٹ کے
اپنے جیون دا رستہ کلیئر رکھنا چاہیے، کوئی میل نہیں ہونی چاہیے، رستہ سندر ہوئے گا، دونوں سکھ مانن گے، آنند مانن گے. اج رانی بڑی خوش ہے، مالک میری پکار تسی سن لی. دوجا دن ہویا، اگے تا رانی چوری جاندی سی، ہن راجا بھی تیار ہے، دونوں جا رہے ہیں، رام جوڑی دونوں بہ جاندے ہیں، ستسنگ وچ پہنچے. ستسنگ وچ بیٹھ کے جس ویلے آنند آیا، بھوگ پیا، باہر نکلے، رانی نے کہا راجن سناؤ، کوئی آنند آیا تو راجا مستی وچ چوم کے کی کہندا ہے، ساد سنگت

ਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਗੋਇਆ ਫਾਰਸੀ ਦੇ ਵਿਦਵਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਸੇਵਕ ਇਹ ਸ਼ਬਦ ਲਿਖਦਿਆਂ ਹੋਇਆਂ ਕਹਿੰਦੇ ਨੇ ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਅਨਾਥਾਂ ਦਾ ਬੇਆਸਰਿਆਂ ਦਾ ਨਿਥਾਵਿਆਂ ਦਾ

ਬਣਦਾ ਪਰ ਦੁਖੀਆਂ ਦਾ ਯਾਰ ਕੋਈ ਵਿਰਲਾ ਬਣਦਾ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਹਰ ਕੰਮ ਕਰਨ ਵਾਲੇ ਗੁਰੂ ਗੋਬਿੰਦ ਸਿੰਘ, ਅਨਾਥਾਂ ਬੇਕਸਾਂ ਨਿਥਾ

ਨਾਇਕ ਰਾਜੇ ਦੇ ਸਾਰੇ ਪਰਿਵਾਰ ਨੂੰ ਉਹਦੇ ਛੋਟੇ ਭਰਾ ਨੇ ਰਾਜ ਬਦਲੇ ਕਤਲ ਕਰ ਦਿੱਤਾ। ਪਰ ਇੱਕ ਰਾਜਕੁਮਾਰ

ਮਹਿਲਾਂ ਵਿੱਚੋਂ ਭੱਜ ਨਿਕਲਿਆ ਇੱਕ ਜਗ੍ਹਾ ਲੁਕਿਆ ਬੈਠਾ ਪਰ ਇੱਥੇ ਵੀ ਡਰ ਲੱਗਦਾ ਕਿ ਮੇਰੇ ਚਾਚੇ ਦੇ ਛਪਾਈ ਮੈਨੂੰ ਜਗ੍ਹਾ ਜਗ੍ਹਾ ਲੱਭ ਰਹੇ ਨੇ ਤੇ ਜਦੋਂ ਮੈਂ ਉਹਨਾਂ ਨੂੰ ਮਿਲ ਗਿਆ ਉਹਨਾਂ ਮੈਨੂੰ ਵੀ ਕਤਲ ਕਰ ਦੇਣਾ।

ਤੇ ਸਾਰੀਆਂ ਸੰਗਤਾਂ ਇਸ ਪਠਾਨ ਰਾਜਕੁਮਾਰ ਸਮੇਤ ਆਨੰਦਪੁਰ ਸਾਹਿਬ ਪਹੁੰਚੀਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਸਾਰੀਆਂ ਸੰਗਤਾਂ ਦਰਬਾਰ ਚ ਹਾਜ਼ਰ ਹੋਈਆਂ ਸਾਰਿਆਂ ਨੇ ਨਮਸਕਾਰ ਕੀਤੀ ਭੇਟਾਵਾਂ ਭੇਟ ਕੀਤੀਆਂ ਸਾਰੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਏ ਪਰ ਯਤੀਮ ਰਾਜਕੁਮਾਰ ਬਾਹਰ ਦਰਵਾਜ਼ੇ ਕੋਲ ਖਲੋਤਾ ਹੈ ਉਦਾਸ ਹੋ ਕੇ ਮਨ ਵਿੱਚ ਸੋਚਦਾ ਹੈ ਕੋਈ ਵੀ ਤੇ ਮੇਰਾ ਨਹੀਂ ਕਿਵੇਂ ਅੱਗੇ ਜਾਵਾਂ ਕੋਈ ਕੁਝ ਕਹਿ ਨਾ ਦੇਵੇ ਨਵੀਂ ਜਗ੍ਹਾ ਨਵੇਂ ਲੋਕ ਪਰ ਬੇਕਸਾਰਾ ਯਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਪਠਾਨ ਰਾਜਕੁਮਾਰ ਨੂੰ ਉਦਾਸ ਖਲੋਤਾ ਦੇਖਿਆ ਇੱਕ ਸਿੱਖ ਨੂੰ ਕਿਹਾ ਜਾ ਭਾਈ ਉਹ ਜਿਹੜਾ ਰਾਜਕੁਮਾਰ ਉਦਾਸ ਹੋ ਕੇ ਖਲੋਤਾ ਹੈ ਉਹਨੂੰ ਬਾਹ ਫੜ ਸਾਡੇ ਕੋਲ ਲੈ ਆ ਪੈਰੀ ਡਰ ਗਿਆ ਕਰੀਮ ਖਾਨ ਨੂੰ ਬਾਹ ਤੂੰ ਫੜਿਆ ਚੱਲ ਭਾਈ ਤੈਨੂੰ ਗੁਰੂ ਸਾਹਿਬਾਂ ਨੇ ਯਾਦ ਕੀਤਾ ਕਰੀਮ ਖਾਨ ਇਸ ਰਾਜਕੁਮਾਰ ਦਾ ਨਾਮ ਹੈ ਤੁਰ ਪਿਆ ਪਰ ਇਸ ਤਰ੍ਹਾਂ ਲੱਗਾ ਜਿਵੇਂ ਕਦਮ ਭਾਰੇ ਹੋ ਗਏ ਨੇ ਹੌਲੀ ਹੌਲੀ ਤੁਰਦਾ ਇਹ ਗੁਰੂ ਸਾਹਿਬ ਦੇ ਕੋਲ ਆਇਆ ਜਦੋਂ ਗੁਰੂ ਸਾਹਿਬਾਂ ਦੇ ਚਿਹਰੇ ਵੱਲ ਦੇਖਿਆ ਅੱਖਾਂ ਵਿੱਚ ਉਹ ਪਿਆਰ ਨਜ਼ਰ ਆਇਆ ਜਿਹੜਾ ਪਿਆਰ ਇੱਕ ਮਾਤਾ ਪਿਤਾ ਦਾ ਆਪਣੀ ਔਲਾਦ ਵਾਸਤੇ ਹੁੰਦਾ ਕਦੀ ਕਿਸੇ ਅੱਗੇ ਝੁਕਿਆ ਨਹੀਂ ਸੀ ਪਰ ਜਦੋਂ ਇਹ ਪਿਆਰ ਦੇਖਿਆ ਕਰੀਮ ਖਾਨ ਦਾ ਸਿਰ ਆਪਣੇ ਆਪ ਗੁਰੂ ਸਾਹਿਬਾਂ ਦੇ ਚਰਨਾਂ ਤੇ ਝੁਕ ਗਿਆ ਉੱਤੋਂ ਸਾਹਿਬਾਂ ਦਾ ਪਿਆਰ ਭਰਿਆ ਹੱਥ ਇਸ ਕਰੀਮ ਖਾਨ ਦੇ ਸਿਰ ਤੇ ਫਿਰਿਆ ਤੇ ਕਰੀਮ ਖਾਨ ਫੋਬਾ ਮਾਰ ਕੇ ਰੋ ਪਿਆ ਦੁਖੀ ਆਦਮੀ ਨੂੰ ਥੋੜਾ ਜਿਹਾ ਵੀ ਆਸਰਾ ਮਿਲੇ ਫਿਰ ਉਹਦੀ ਖੁਸ਼ੀ ਅਥਰੂਆਂ ਦੇ ਜ਼ਰੀਏ ਪ੍ਰਗਟ ਹੁੰਦੀ ਜਦੋਂ ਇਹ ਰੋਇਆ ਤਾਂ ਗੁਰੂ ਸਾਹਿਬਾਂ ਨੇ ਸਿਰ ਤੇ ਪਿਆਰ ਦੇ ਕੇ ਕਿਹਾ ਕਰੀਮ ਖਾਨ ਬੇਟਾ ਕੀ ਹੋਇਆ ਜੇ ਤੇਰਾ ਚਾਚਾ ਤੇਰਾ ਨਹੀਂ ਬਣਿਆ ਅਸੀਂ ਤਾਂ ਤੇਰੇ ਹਾਂ ਉਸ ਵੇਲੇ ਹੁਕਮ ਕੀਤਾ ਇਸ ਰਾਜਕੁਮਾਰ ਨੂੰ ਲੈ ਜਾਓ ਸੋਹਣੇ ਕੱਪੜੇ ਪਵਾਓ ਫਿਰ ਸਾਡੇ ਕੋਲ ਲੈ ਆਣਾ ਕਰੀਮ ਖਾਨ ਨੂੰ ਸਿੱਖ ਲੈ ਗਏ ਇਸ਼ਨਾਨ ਕਰਾਇਆ ਸੋਹਣੇ ਕੱਪੜੇ ਪਵਾ ਕੇ ਦਰਬਾਰ ਵਿੱਚ ਲੈ ਆਏ ਤਾਂ ਗੁਰੂ ਸਾਹਿਬਾਂ ਨੇ ਕਿਹਾ ਕਰੀਮ ਖਾਨ ਤੂੰ ਰਾਜ ਗੁਆ ਕੇ ਆਏ ਲੈ ਅਸੀਂ ਤੈਨੂੰ ਇੱਥੇ ਸਰਦਾਰੀ ਦੇਣੀ ਹੈ ਆਪਣੇ ਫੌਜੀ ਦਸਤੇ ਦਾ ਕਰੀਮ ਖਾਨ ਨੂੰ ਜਰਨੈਲ ਬਣਾ ਦਿੱਤਾ ਇੱਥੇ ਬਸ ਨਹੀਂ ਪਠਾਣਾ ਦੇ ਘਰ ਇੱਕ ਸੁੰਦਰ ਲੜਕੀ ਦੇਖ ਕੇ ਕਰੀਮ ਖਾਨ ਦਾ ਵਿਆਹ ਵੀ ਕਰ ਦਿੱਤਾ ਰਹਿਣ ਵਾਸਤੇ ਮਹੱਲ ਵੀ ਦੇ ਦਿੱਤਾ ਉਹ ਸਾਰੀਆਂ ਖੁਸ਼ੀਆਂ ਕਰੀਮ ਖਾਨ ਨੂੰ ਦਿੱਤੀਆਂ ਜਿਹੜੀਆਂ ਖੁਸ਼ੀਆਂ ਇੱਕ ਮਾਤਾ ਪਿਤਾ ਆਪਣੀ ਔਲਾਦ ਨੂੰ ਦਿੰਦਾ ਹੈ ਸਮਾਂ ਬੀਤਦਾ ਰਿਹਾ ਇੱਕ ਦਿਨ ਕਰੀਮ ਖਾਨ ਗੁਰੂ ਸਾਹਿਬਾਂ ਦੇ ਸਾਹਮਣੇ ਆ ਕੇ ਬੈਠਾ ਤੇ ਕਹਿਣ ਲੱਗਾ ਮਹਾਰਾਜ ਤੁਸਾਂ ਸਭ ਕੁਝ ਦਿੱਤਾ ਪਰ ਮੈਨੂੰ ਹਾਲੇ ਇੱਕ ਚੀਜ਼ ਨਹੀਂ ਦਿੱਤੀ ਗੁਰੂ ਸਾਹਿਬ ਕਹਿਣ ਲੱਗੇ ਬੇਟਾ ਦਿੱਤਾ ਤੇ ਸਭ ਕੁਝ ਹੈ
ਪਰ ਜੇ ਕੁਝ ਰਹਿ ਗਿਆ ਹੈ ਤੇ ਦੱਸ, ਉਹ ਵੀ ਦੇ ਦਿਆਂਗੇ। ਕਹਿਣ ਲੱਗਾ ਮਹਾਰਾਜ, ਸਿੱਖ ਕਈ ਵਾਰੀ ਨਾਮਦਾਨ ਨਾਮਦਾਨ ਕਰਦੇ ਨੇ, ਤੁਸੀਂ ਨਾਮ ਦੀ ਦਾਤ ਮੈਨੂੰ ਨਹੀਂ ਦਿੱਤੀ। ਜਦੋਂ ਇਹ ਗੱਲ ਕਰੀਮ ਖਾਨ ਨੇ ਕਹੀ, ਹਮੇਸ਼ਾ ਖੁਸ਼ ਰਹਿਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕਦਮ ਚੁੱਪ ਕਰ ਗਏ। ਚਿਹਰੇ ਤੇ ਇੱਕ ਰੰਗ ਆਇਆ, ਇੱਕ ਗਿਆ। ਬੁੱਲ ਟੁੱਕਦੇ ਹੋਏ ਰੁਕ ਰੁਕ ਕੇ ਕਹਿਣ ਲੱਗੇ, ਕਰੀਮ ਖਾਨ, ਅੱਜ ਤੂੰ ਦਸਾਂ ਦਿਨਾਂ ਦੇ ਬਾਅਦ ਤੇਰੀ ਮੌਤ ਹੋ ਜਾਣੀ। ਇੰਨੀ ਗੱਲ ਕਹਿ ਕੇ ਸਾਹਿਬ ਜੀ ਚਲੇ ਗਏ ਤੇ ਕਰੀਮ ਖਾਨ ਬੜੀ ਦੇਰ ਉੱਥੇ ਬੈਠਾ, ਖਿਆਲਾਂ ਵਿੱਚ ਗੁੰਮ ਹੋ ਗਿਆ। ਫਿਰ ਉੱਠਿਆ, ਆਪਣੇ ਮਹਿਲ ਵਿੱਚ ਚਲਾ ਗਿਆ। 9 ਦਿਨ ਮਹਿਲ ਵਿੱਚ ਰਿਹਾ, ਨਾ ਕਿਧਰੇ ਗਿਆ ਨਾ ਆਇਆ। 10ਵਾਂ ਦਿਨ ਚੜ੍ਹਿਆ ਤੇ ਕਰੀਮ ਖਾਨ ਕਹਿਣ ਲੱਗਾ, ਮਨਾ, ਜਿਸ ਗੁਰੂ ਨੇ ਤੈਨੂੰ ਪੁੱਤਰਾਂ ਤੋਂ ਵੱਧ ਪਿਆਰ ਦਿੱਤਾ, ਸਭ ਕੁਝ ਦਿੱਤਾ, 9 ਦਿਨ ਤੂੰ ਉਹਦੇ ਦਰਸ਼ਨ ਨਹੀਂ ਕੀਤੇ, ਅੱਜ ਤੇਰਾ ਆਖਰੀ ਦਿਨ ਹੈ। ਕਰੀਮ ਖਾਨ, ਚੱਲ ਉਸ ਗੁਰੂ ਦੇ ਦਰਸ਼ਨ ਕਰ, ਉਸ ਗੁਰੂ ਦੇ ਸਾਹਮਣੇ ਜੇ ਤੇਰੇ ਪ੍ਰਾਣ ਨਿਕਲ ਗਏ ਤਾਂ ਤੇਰਾ ਜੀਵਨ ਸਫਲ ਹੋ ਜਾਏਗਾ। ਕਰੀਮ ਖਾਨ ਤਿਆਰ ਹੋਇਆ ਅਤੇ ਗੁਰੂ ਸਾਹਿਬਾਂ ਦੇ

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ, ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ, ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਆਉਂਦਾ।

ਦੇ ਨਾਲ ਸਿੱਧਕ ਬਣਦਾ, ਨਾਮ ਮਿੱਠਾ ਲੱਗਦਾ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਭਰਤੀ ਸਨ। ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਖੁਰਸੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਲੈ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸ਼ਾਂਤ ਪੁੱਛਣ ਲੱਗੇ ਤਾਂ ਰਾਜਾ ਰੋ ਪਿਆ, ਮਹਾਰਾਜ ਕੋਈ ਨਿਰੰਕਾਰ ਨੇ ਰਾਜ ਭਾਗ ਦੁਨੀਆਂ ਦੇ ਸੁੱਖ ਬਖਸ਼ਿਸ਼ ਕੀਤੇ ਸੀ, ਪਰ ਨਾਲ ਦੁੱਖ ਵੀ ਬੜਾ ਵੱਡਾ ਲਾ ਦਿੱਤਾ। ਪਗੰਦਰ ਦਾ ਫੋੜਾ ਨਿਕਲਾ ਤੇ ਆਪ ਕਿਰਪਾ ਕਰੋ। ਤਾਂ ਮਹਾਂਪੁਰਖਾਂ ਨੇ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਵੱਲ। ਉਹ ਭਲੇ ਪੁਰਸ਼ਾ, ਠੀਕ ਤਾਂ ਉਹਨੇ ਕਰਨਾ, ਸਰਬ ਰੋਗ ਕਾ ਛਾਰੇ ਜਪੋ, ਸਰਬ ਰੋਗ ਕਾ ਔਖਦ। ਸਾਡਾ ਬੱਚਾ ਬਿਮਾਰ ਹੋਵੇ, ਕਿਵੇਂ ਡਾਕਟਰ ਵੱਲ ਅੱਖਾਂ ਜੁੜ ਜਾਂਦੀਆਂ, ਕੋਈ ਮੁਕੱਦਮਾ ਪੈ ਜਾਵੇ ਚੰਗੇ ਤੋਂ ਚੰਗੇ ਵਕੀਲ ਵੱਲ ਧਿਆਨ ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਪੰਜ ਪਾਠ ਜਪਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ, ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪਜੀ ਸਾਹਿਬ ਦੇ ਕਰਨਿਆਂ ਨੂੰ ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ, ਤਿਸ ਸਾਹਿਬ ਕੀ ਟੇਕ ਸਾਰੇ ਜਪੋ, ਟੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ, ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੁੱਖ

ਸੰਤ ਜਵਾਲਾ ਸਿੰਘ ਜੀ ਦਾ ਨਿਤ ਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ।

ਸਾਹਿਬ ਤੇ ਆਨੰਦ ਸਾਹਿਬ ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀ ਹੈ ਧਿਆਨ ਦੇਣਾ ਜੀ ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ ਉਹਨਾਂ ਦੀ ਸੋਚ ਪਤਾ ਨੀ ਮੇਰੀ ਜਿਹੜੀ ਪਹਿਲੀ ਉਮਰ ਹੈ ਛੋਟੀ ਮੈਂ ਉਦੋਂ ਨਹੀਂ ਕੀਤਾ ਸਾਰਾ ਕੋਟਾ ਪੂਰਾ ਹੋ ਜਾਵੇ।

ਨਹੀਂ ਮਿਲਦਾ ਪਿਆ। 15 ਪਾੜ ਸੁਖਮਨੀ ਸਾਹਿਬ ਰੋਜ਼ ਦਾ ਨੇ। ਮੈਂ ਜਦੋਂ ਪੜਿਆ ਮੈਂ ਘੁੰਮ ਗਿਆ, ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ ਤੇ 15 ਪਾੜ ਸੁਖਮਨੀ ਸਾਹਿਬ ਦਾ ਰੋਜ਼ ਨੇਮ ਤੇ 25 ਪਾੜ ਜਪਜੀ ਸਾਹਿਬ ਰੋਜ਼ ਨੇਮ। ਹੁਣ ਦੱਸੋ ਕਿ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ। ਆਖੋ ਸਤਨਾਮ, ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਬਚਨ ਪੜੋ, ਰੰਗਿਆਂ ਦੀ ਸੰਗਤ ਕਰੋ। ਪਿਆਰਿਓ, 15-20 ਦਿਨ ਹੋਏ ਉਜੈਨ ਗਏ ਸੀ, ਬਾਬਾ ਜੀ ਨੇ ਸੇਵਾ ਲਈ, ਇੰਦੌਰ ਉਤਰੇ ਅਸੀਂ। ਇੰਦੌਰ ਤੋਂ 22 ਰੋਡ, 1.5 ਘੰਟੇ ਦਾ ਰਾਹ ਉਜੈਨ। ਉਜੈਨ ਤੋਂ 2 ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ, ਉਜੈਨ ਵਾਲਿਆਂ ਦੀਆਂ। 3-4 ਸਰੀਰ ਸੀ, 4-5 ਅਸੀਂ ਸਨ। ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ ਚ ਪਾਇਆ, ਉਜੈਨ ਜਾਣ ਲਈ 3-4 ਦੀਵਾਨ ਸੀ, ਅਗਾਂਹ ਭਵਾਨੀ ਮੰਡੀ ਸੀ ਦੀਵਾਨ। ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ ਚ ਪਾਇਆ ਨਾ ਜੀ, ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ, ਰਾਗੀ ਆ, ਅੰਮ੍ਰਿਤਸਰ ਤੋਂ ਆਏ ਆ, ਕੀਰਤਨ ਕਰਨੇ ਆ, ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ। ਆਪੋ ਸਤਨਾਮ, ਆ ਜਾਂਦਾ ਨਾ ਬਦੋ ਬਦੀ ਤਬਲਾ, ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ, ਸਾਨੂੰ ਲੈਣ ਆਏ ਨੇ, ਅਸੀਂ ਕੀਰਤਨ ਸੁਣਾਉਣ ਆਏ ਆ, ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ। ਇਹ ਤੇ ਕੁਝ ਵੀ ਨਹੀਂ, ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ। ਜਦੋਂ ਗੱਡੀ ਚ ਬੈਠੇ ਉਜੈਨ, ਇੰਦੌਰ ਤੋਂ ਤੁਰੇ ਉਜੈਨ, 1.5 ਘੰਟੇ ਦਾ। ਦਾਸ ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ, ਮਗਰ ਤਬਲੇ ਵਾਲੇ 2 ਸਿੰਘ ਉਹਨਾਂ ਦੇ ਉਜੈਨ, ਦੂਜੀ ਗੱਡੀ ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ। ਤੇ ਪਿਆਰਿਓ, ਅਜੇ ਗੱਡੀ ਸਟਾਰਟ ਹੀ ਹੋਈ ਹੈ, ਆ ਜਿਹੜੀ ਲੋਈ ਹੈ ਨਾ, ਆ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ, ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ, ਮਗਰ ਇੱਕ ਸਿੰਘ ਮੈਨੂੰ ਨੀ ਪਤਾ, ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਹੈ ਇੱਥੋਂ ਤੱਕ। ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ। ਜਦੋਂ ਪਾਠ ਸ਼ੁਰੂ ਹੋ ਗਿਆ, ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਤੇ ਅੱਖਾਂ ਅੱਗੇ ਸੁੱਟਿਆ ਹੋਇਆ, ਵੀ ਸਾਈ ਵਾਲੀ ਧਿਆਨ ਰਵੇ, ਦੂਜੇ ਬੰਨੇ ਜਾਵੇ ਨਾ, ਸੜਕ ਤੇ ਕੌਣ ਆ ਰਿਹਾ ਕੌਣ ਜਾ ਰਿਹਾ, ਵੇਖੋ ਰਸ ਲੁੱਟਣ ਵਾਲੇ, ਇਹਨਾਂ ਨੂੰ ਭੁੱਖ ਲੱਗਦੀ। ਪਿਆਰਿਓ, ਇੰਦੌਰ ਤੋਂ ਉਜੈਨ 22 ਰੋਡ, 1.5 ਘੰਟੇ ਦਾ ਰਾਹ, ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰਤੀ। 1.5 ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ, ਧਿਆਨ ਦੇਣਾ, ਸਤਿ ਸਤਨਾਮ, ਕੇਵਲ 8 ਅਸ਼ਟਪਦੀਆਂ ਪੜੀਆਂ, ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ, ਕਿਸੇ ਪੰਕਤੀ ਦੇ ਸਿਮਰਨ ਆ ਗਿਆ ਤੇ ਸਿਮਰਨ ਹੋਏ ਹੋਏ। ਇਹ ਮਨ ਜਿਹੜਾ ਛਾਲਾ ਮਾਰਦਾ ਸੀ, ਅਸੀਂ ਰਾਗੀ ਆ, ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ, ਅਸੀਂ ਕਥਾ ਕਰਨ ਆਏ ਆ, ਹੈ ਜੀ। ਜਦੋਂ ਮੈਂ ਉੱਥੇ ਉਤਰਿਆ, ਇੰਨਾ ਮਨ ਵਿੱਚ ਕਿ ਗਰੀਬ ਨਵਾਜ਼ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ, ਤੇਰੀ ਕੈਸੀ ਲੀਲਾ ਹੈ, ਆਖੋ ਸਤਨਾਮ। ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ, ਬਾਅਦ ਵਿੱਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ, ਐ ਨੈਣ ਭਾਰੇ ਰੰਗੇ ਹੋਏ, 8 ਅਸ਼ਟਪਦੀਆਂ 1.5 ਘੰਟੇ ਚ ਪੜੀਆਂ, ਬੜੇ ਰਸ ਵਿੱਚ, ਕਿਤੇ ਵਿੱਚ ਸਿਮਰਨ ਤੇ ਕਿਤੇ ਕੁਝ, ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ। ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ ਉਸ ਸਰੀਰ ਨੇ ਜਵਾਨੀ ਜੁੜ ਕੇ ਸਰਵਣ ਕਰਾਈ, ਇੰਨੀ ਕੁ ਗੁਰੂ ਪਿਆਰੇ ਅੰਦਰ ਨਾ ਪ੍ਰੇਰਣਾ ਮਿਲੀ, ਕਈ ਗੁਣ ਮਿਲੇ, ਕਿੱਥੇ ਕਿੱਥੇ ਰੰਗੀ ਦੁਨੀਆਂ ਬੈਠੀ ਏ, ਇਸ਼ਾਰਾ ਲੈਣਾ। ਅਗਰ ਚਾਹੁੰਦੇ ਹੋ ਭੁੱਖ ਲੱਗੇ, ਐਸੇ ਰੰਗਿਆਂ ਦੀ ਸੰਗਤ ਕਰੋ।
رنگیاں دے بچن سنو رنگیاں دا کیرتن سنو رنگیاں دی کتاباں پڑھو تانوں وی رنگ لگنا شروع ہو جائے گا میں تے تھلے دی گل کہہ رہا تھلے دی کہ کتاباں پڑھو کہ تسی غصہ نہ کر لو ٹیپ سنو سنگ کرو یہ بابے نو پوچھو نا گرو ارجن دیو جی نو او اس تو تاں جاندے کہندے رنگیاں دی کتاباں سننی ہیں ایک پاسے ٹیپاں سننی ہیں ایک پاسے سنگت کرنی ہے ایک پاسے گرو ارجن دیو کہندے مینوں تے رنگیاں دی توڑی مل جاندی ہے

ਰਾਜ ਏ ਅੱਜ ਲੈ ਜਾਣਾ। ਗੁਰੂ ਤੁਹਾਡੇ ਪਿੱਛੇ ਫਿਰੇਗਾ ਜੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਭੁੱਖ ਕਿਵੇਂ ਲੱਗੇਗੀ? ਰੰਗਿਆਂ ਦਾ ਸੰਗ ਕਰੋ, ਰੰਗਿਆਂ ਦੀ ਟੇਪਾਂ ਸੁਣੋ, ਰੰਗਿਆਂ ਦੇ ਪਿਆਰਿਓ ਕਿਤਾਬਾਂ ਪੜ੍ਹੋ, ਅੰਦਰ ਰੰਗ ਲੱਗਣਾ ਸ਼ੁਰੂ ਹੋ ਜਾਏ। ਤੁਹਾਡੀ ਸੰਗਤ ਦਾ ਬੱਚਾ ਹੈ ਭਾਈ ਜਸਵਿੰਦਰ ਸਿੰਘ, ਹੁਣੇ 25 ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਵਚਨ ਸੁਣਾਇਆ ਕਿ ਰਾਤ 11:30 ਕੇ 12 ਵੱਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨਪੁਰ ਕਮਰੇ ਚ ਆਏ ਤੇ ਜਿਹਦੇ ਘਰ ਰੁਕੇ ਨੇ ਉਹ ਕਮਰੇ ਚ ਆ ਗਿਆ ਵੀ ਦੁੱਧ ਛਕੋਗੇ ਕਿਵੇਂ? ਇਹਨਾਂ ਨੇ ਕਿਹਾ ਥੋੜਾ ਥੋੜਾ ਦੁੱਧ ਲੈ ਆਓ। ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ, ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ, ਸਵੇਰੇ ਫਿਰ ਹਾਜ਼ਰੀ ਹੈ। ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਵੀ ਆਰਾਮ ਕਰ ਲਓ। ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ ਆਪੋ ਸਤਨਾ।

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹੋਂ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ, ਸੁਖਮਨੀ ਸਾਹਿਬ ਦਾ ਪਾਠ।

ਰਾਜ ਜੇ ਚਾਹੁੰਦੇ ਹੋ ਭੁੱਖ ਲੱਗੇ ਅੰਦਰੋਂ ਇਹ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜਰੂਰ ਕੋਈ ਨਾ ਕੋਈ ਛਿੱਟਾ ਪਏਗਾ ਹੀ ਪਏਗਾ ਛੋਟੀ ਸ਼ਹੀਦਾਂ ਮੈਂ ਬੈਠਾ ਸਾਂ ਇੱਕ ਸਰੀਰ ਨੇ ਨਾ ਮੈਨੂੰ ਨਿੱਕਾ ਜਿਹਾ ਬਚਨ ਸੁਣਾਇਆ ਕਿਸੇ ਰੰਗੇ ਦਾ ਇਹੀ ਤੂੜੀ ਕਹਿੰਦਾ ਭਾਈ ਸਾਹਿਬ ਇੱਕ ਦੋ ਸਿੰਘਾਂ ਨੇ ਉਪਰਾਲਾ ਕੀਤਾ ਮੈਂ ਕਹੋ ਕੀ ਕਹਿੰਦਾ ਦੋ ਸਿੰਘਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਘਰ ਪ੍ਰਕਾਸ਼ ਹੈ ਇੱਕ ਸਿੰਘ ਚੌਰ ਸਾਹਿਬ ਇੱਕ ਤਾਬਿਆਂ

ਉਸ ਕਰਕੇ ਅਰਦਾਸ ਸਹਿਜ ਪਾਠ ਦੀ ਕੀਤੀ ਖੰਡ ਦੀ। ਕਹਿੰਦੇ 3-4 ਘੰਟੇ ਉਹ ਰਿਓਲ ਦਿੰਦਾ, ਉਹ ਚੋਰ ਸਾਹਿਬ ਕਰਦਾ ਜਾਂਦਾ। ਜਦੋਂ ਉਹ ਥੱਕ ਜਾਂਦਾ ਚੋਰ ਸਾਹਿਬ ਵਾਲਾ ਰੋਲ ਤੇ ਪੈ ਜਾਂਦਾ, ਉਹ ਚੋਰ ਸਾਹਿਬ ਕਰਨ ਲੱਗ ਪੈਂਦਾ ਜਾਂਦਾ। ਆਮ 48-47 ਘੰਟੇ ਚ ਹੁੰਦਾ ਖੰਡ ਪਾਠ। ਉਹਨਾਂ ਨੇ ਵਿੱਚ 3-4 ਘੰਟੇ ਰੈਸਟ ਆਪਣੀ ਲੈ ਕੇ 55 ਘੰਟਿਆਂ ਚ ਸਹਿਜ ਪਾਠ ਦੀ ਅਰਦਾਸ ਕਰਕੇ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਈ ਆਖੋ ਸਤਨਾਮ ਪਿਆਰਿਓ ਉਹ ਮੈਨੂੰ ਸੁਣਾਉਂਦਾ ਪਿਆ ਸੀ ਧਿਆਨ ਦੇਣਾ ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ ਆਖੋ ਸਤਨਾਮ ਕਿਹੜੇ ਦਿਨ ਖਾਲੀ ਕੱਢੀ ਇਸ਼ਾਰਾ ਲੈਣਾ ਜੇ ਚਾਹੁੰਦੇ ਹੋ ਭੁੱਖ ਲੱਗੇ ਰੰਗਿਆਂ ਦੇ ਬਚਨ ਰੰਗਿਆਂ ਦੀਆਂ ਗੱਲਾਂ ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਫਿਰ ਗੁਰੂ ਪਿੱਛੇ ਪਿੱਛੇ ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ ਹੁਣ ਅੰਦਰੋਂ ਮੰਗਿਓ ਪਹਿਲੇ ਤੇ ਉੱਤੋਂ ਤੋਂ ਸ਼ਾਇਦ ਹੁੰਦੇ ਹੁਣ ਅੰਦਰੋਂ ਕਹਿਓ ਹੇ ਮੇਰੇ ਮਾਧੋ ਮੈਨੂੰ ਉਹ ਸਾਧੂ ਜਨ ਉਹ ਗੁਰਮੁਖ

ਬਿਰਤੀ ਲੈ ਜਾਓ ਅਨੰਦਪੁਰ ਸਾਹਿਬ। 5-7 ਮਿੰਟ ਸਮਾਪਤੀ ਹੈ ਜੀ। ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ। ਅਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਸੰਗਤ ਦੇ ਝੂਠੇ ਕੌਲੇ ਮਾਂਜਦੇ ਰਹੇ। ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ। ਮੈਨੂੰ ਰਾਜੇ ਜਨਕ ਦਾ ਖਿਆਲ ਆਇਆ। ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜ੍ਹਿਆ। 1000 ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ 1000 ਨੂੰ ਵੱਡੀ ਬਾਤ ਨਹੀਂ ਏ, ਉਨ੍ਹਾਂ ਦੇ ਜੂਠੇ ਪਤਲ ਆਪ ਚੁੱਕਦਾ ਸੀ, ਤਾਂ ਹੀ ਨਾਂ ਆ ਗਿਆ ਗੁਰਬਾਣੀ ਚ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ। ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਵਾਹਿਗੁਰੂ ਚੱਲਦਾ ਪਿਆ। 7-8 ਮਿੰਟ ਖੜੇ ਰਹੇ ਤੇ ਉਹ ਬੜਾ ਖੁਸ਼ ਹੋਇਆ, ਅੱਜ ਖੁਸ਼ ਹੋਇਆ ਪੁੱਤਰ ਸੜਕ ਸਹੀ ਫੜ ਕੇ ਬੈਠਾ। ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ। ਤੇ ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ, ਕੌਲੇ ਕਿਉਂ ਮਾਂਜ ਰਹੇ ਆ? ਐਡੀ ਸ਼ਸਤਰ ਵਿਦਿਆ, ਐਡੀ ਹੋਰ ਪੜ੍ਹਾਈ, ਐਡੀ ਤੇਰੇ ਕੋ ਗੁਣ, ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮੈਂ ਕੌਲੇ ਤਾਂ ਮਾਂਜ ਰਿਹਾ ਕਿ ਮਨ ਬੜਾ ਚੰਚਲ ਏ, ਛਾਲਾਂ ਮਾਰਦਾ। ਕੌਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ, ਮੈਂ ਕਿਤੇ ਕਰਤਾ ਨਾ ਬਣ ਜਾਵਾਂ। ਧਿਆਨ ਦੇਣਾ, ਕਰਤਾ ਨਾ ਬਣ ਜਾਵਾਂ। ਇਹ ਬੜਾ ਵੱਡਾ ਗੁਣ ਜੇ ਲੈ ਜਾਣਾ। ਕੋਈ ਪਰਉਪਕਾਰੀ ਕੰਮ ਕਰੋ, ਦਸਾਂ ਨੂੰ ਵਾਜਾ ਸਿਖਾਓ, ਕੋਈ ਸ਼ਹਿਰ ਸੰਸਥਾ ਖੋਲੋ, ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ। ਕਰਤਾ ਨਾ ਬਣੇ, ਕਰਤਾ ਹੋਈ ਹੈ। ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ, ਫਿਰ ਕਰਤੇ ਬਣ ਗਏ। ਕਮਾਈ ਸੰਭਾਲੋ। ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਏ, ਮੈਂ ਤੁਹਾਡੀ ਤਸਵੀਰ ਬਣਾਉਣੀ। ਉਹਨਾਂ ਨਾਂ ਨੁੱਕਰ ਕੀਤੀ, ਕਹਿੰਦਾ ਜੀ ਮੇਰੀ ਰੀਝ ਏ, ਇੱਕ ਯਾਦ ਰਹੇਗੀ। ਚੰਗਾ ਕੱਲ ਆ ਜੀ। ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ, ਜੀ ਆਪ ਜੀ ਸਿੰਘਾਸਨ ਤੇ ਬੈਠੋ, ਮੈਂ ਤਸਵੀਰ ਬਣਾਉਣੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ? ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ। ਆਖੋ ਸਤਨਾਮ। ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ? ਕਹਿੰਦਾ ਹਾਂਜੀ। ਕਹਿੰਦੇ ਮੈਂ ਆਪਣੇ ਪਿਓ ਅੱਗੇ, ਮਾਲਕ ਅੱਗੇ, ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ। ਆਖੋ ਸਤਨਾਮ। ਜੀ ਤੁਸੀਂ ਸਿੰਘਾਸਨ ਤੇ ਬੈਠੋ, ਕੁਰਸੀ ਤੇ ਬੈਠੋ ਤੇ ਮੈਂ ਬਣਾਵਾਂ? ਕਹਿੰਦੇ ਨਹੀਂ, ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ, ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਏ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ। ਇਹ ਗੁਣ ਲੈਣਾ, ਗੁਣ। ਨਵਾਬ ਕਪੂਰ ਸਿੰਘ ਨਵਾਬੀ ਮਿਲੀ ਅਕਾਲ ਤਖ਼ਤ ਤੋਂ, ਕਹਿੰਦਾ ਨਹੀਂ ਲੈਣੀ। ਉਹ ਕਹਿੰਦੇ ਸੰਗਤ ਦਾ ਹੁਕਮ ਏ, ਅਕਾਲ ਤਖ਼ਤ ਦਾ ਹੁਕਮ ਏ, ਮੁੜੇਗਾ? ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿਚ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ, ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ। ਆਖੋ ਸਤਨਾਮ।
ਦੇਖੋ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ। ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ। ਪਿਆਰਿਓ ਮਨ ਕਿੱਥੇ ਸੀ ਕੌਲੇ ਗੁਰੂ ਕਰਦੇ ਜੂਠੇ ਆਪ ਮਾਂਜਣੇ ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ। ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ ਜਿਹਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਏ ਭਾਈ। ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਹੈ ਜੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਬੜੀਆਂ ਡੂੰਘੀਆਂ ਬਾਤਾਂ। ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਹਾਰਾਜ ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ। ਅੱਜ ਕੇ ਆਖੋ ਸਤਨਾਮ। ਅੱਜ ਜਿਹੜਾ ਤੀਜਾ ਪ੍ਰਸ਼ਨ ਤੇ ਇਹ ਪ੍ਰਸੰਗ ਦੀ ਸੰਪੂਰਨਤਾ ਹੈ। ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ ਬਾਬਾ ਜੀ ਦਾ ਦੂਜਾ ਪ੍ਰਸ਼ਨ ਹੈ ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ ਬਾਬਾ ਦੀਪ ਸਿੰਘ ਜੀ ਨੂੰ ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ। ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ ਦੱਸੋ ਦੀਪ ਸਿੰਘ ਜੀ ਸੰਗਤ ਜਿਹੜਾ ਪ੍ਰਸ਼ਨ ਵੱਲ ਧਿਆਨ ਦੇਣਾ ਬਸ ਫਿਰ ਸਮਾਪਤੀ ਦੋ ਮਿੰਟ ਚ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਸਾਡੀ ਕੀਤੀ ਸੇਵਾ ਤੇ ਸਿਮਰਨ ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ ਕਿਵੇਂ ਪਤਾ ਲੱਗੇਗਾ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ ਬਸ ਉਹ ਸਾਂਝਾ ਕਰਕੇ ਦੋ ਮਿੰਟ ਚ।

ਬੜੀ ਡੂੰਘੀ ਬਾਜ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ

0: ਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਨਾਮ। ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫੇਰ ਨੀ ਔਖਾ, ਬਾਅਦ ਵਿਚ ਫੇਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ ਹੋਵੇਗਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਪਰਮਾਤਮਾ ਦਾ ਨਾਮ ਵਿਸਰ ਜਾਵੇ, ਗੁਰੂ ਸਾਹਿਬ ਨੂੰ ਕਹਿਣ ਲੱਗੇ ਥੋੜਾ ਬਹੁਤਾ ਜਪ ਲਿਆ ਕਰੋ, ਗੁਰੂ ਜੀ ਕਹਿੰਦੇ ਨਹੀਂ, ਜੇ ਮੈਂ ਪਰਮਾਤਮਾ ਦੇ ਨਾਮ ਨੂੰ ਵਿਸਾਰਦਾ ਮੇਰੀ ਤਾਂ ਮੌਤ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਕਿਤਨਾ ਮਿੱਠਾ ਹੈ, ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਜੋ ਸਿਮਰਦਾ ਉਹੀ ਜਿਉਂਦਾ, ਬਾਕੀ ਦੁਨੀਆਂ ਮਰੀ ਹੋਈ ਹੈ, ਬਾਕੀਆਂ ਦੀ ਸਾਰਿਆਂ ਦੀ ਗਿਣਤੀ ਮਰਿਆ ਹੋਇਆਂ ਚ ਆਉਂਦੀ ਹੈ, ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਹਨਾਂ ਦੀ ਗਿਣਤੀ ਹੀ ਜਿਉਂਦਿਆਂ ਵਿੱਚ ਹੈ। ਬੋਲੋ
1: ਸਤਨਾਮ।
0: ਆਖਾਂ ਜੀਵਾਂ, ਜੇ ਮੈਂ ਆਖਦਾ ਹਾਂ ਗੁਰੂ ਨਾਨਕ ਜੀ ਕਹਿੰਦੇ, ਤਾਂ ਮੈਂ ਜਿਉਂਦਾ ਵਿਸਰੈ ਮਰ ਜਾਉ। ਜੇ ਪਰਮਾਤਮਾ ਵਿਸਰ ਜਾਏ, ਪਰਮਾਤਮਾ ਦਾ ਨਾਮ ਵਿਸਰ ਜਾਏ, ਬਸ ਉਹ ਮੌਤ ਹੈ। ਬੋਲੋ
1: ਸਤਨਾਮ।
0: ਸਰੀਰਕ ਮੌਤ ਦੇ ਨਾਲੋਂ ਆਤਮਕ ਮੌਤ ਜਿਹੜੀ ਹੈ ਬਹੁਤ ਭਿਆਨਕ ਹੈ, ਜੋ ਆਤਮਕ ਮੌਤ ਤੌਰ ਤੇ ਮਰ ਜਾਂਦੇ ਹਨ। ਸਰੀਰਕ ਮੌਤ ਤਾਂ ਸਭਨਾਂ ਤੇ ਆਉਂਦੀ ਹੈ। ਸੋ ਆਖਾਂ ਜੀਵਾਂ ਵਿਸਰੈ ਮਰ ਜਾਓ, ਪਹਿਲਾਂ ਆਖਣ ਔਖਾ ਸੱਚ ਨਾਉ, ਘਲ ਨਾ ਕਰਨੀ, ਆਖਣ ਔਖਾ ਸੱਚ ਨਾਉ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਕਹਿੰਦੇ ਉਹ ਆਪ ਹੀ ਨੀ ਤਰਦੇ, ਉਹਨਾਂ ਦੇ ਨਾਲ ਹੋਰ ਵੀ ਕਿੰਨਿਆਂ ਦੀ ਛੁੱਟੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ। ਬੋਲੋ ਸਤਨਾਮ। ਪਰਮਾਤਮਾ ਦਾ ਨਾਮ ਜਪਣ ਵਾਲੇ ਆਪ ਹੀ ਨੀ ਛੁਟਕਾਰਾ, ਦੂਸਰਿਆਂ ਨੂੰ ਵੀ ਛੁਟਕਾਰਾ ਕਰਾਉਣ ਨੂੰ ਸਮਰੱਥ ਹੋ ਜਾਂਦੇ ਨੇ। ਹੁਣ ਤੁਸੀਂ ਕੀਰਤਨ ਦੀ ਅਰਮਤਾ ਵੀ ਸੁਣਿਆ ਸੀ ਕਿ ਦੇਖੋ ਮਹਾਰਾਜ ਕਿਤਨੀ ਵਡਿਆਈ ਬਖਸ਼ਦੇ ਨੇ, ਜਿਨੀ ਸਾਸ ਗਰਾਸ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵ ਹੈ। ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਵਰ ਹੈ ਨਾਮ ਜਪਾਵੈ। ਗੁਰੂ ਜੀ ਕਹਿੰਦੇ ਅਸੀਂ ਉਸ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਹਾਂ ਭਾਈ, ਜੋ ਆਪ ਵੀ ਪਰਮਾਤਮਾ ਦਾ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਜਪੋ ਭਾਈ ਜਪੋ ਜਪੋ, ਦੂਸਰਿਆਂ ਨੂੰ ਵੀ ਲਾਉਂਦਾ, ਉੱਠੋ ਨਿਤਨੇਮ ਕਰੋ ਸਿਮਨ ਕਰੋ, ਦੂਸਰਿਆਂ ਨੂੰ ਵੀ ਕਿਸੇ ਢੰਗ ਨਾਲ ਵੀ ਪ੍ਰੇਰਦਾ, ਅੱਛੇ ਪਾਸੇ ਸੰਗਤ ਵੀ ਜਾਣ ਵਾਸਤੇ, ਸੇਵਾ ਕਰਨ ਵਾਸਤੇ, ਨਾਮ ਜਪਣ ਵਾਸਤੇ। ਗੁਰੂ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੀਆਂ, ਸਤਸੰਗੀਆਂ ਦੀਆਂ, ਪ੍ਰੇਮੀਆਂ ਦੀ ਚਰਨ ਧੂੜ ਚਾਹੁੰਦੇ ਹਾਂ। ਬੋਲੋ
1: ਸਤਨਾਮ।
0: ਇਹਦੇ ਨਾਲ ਵੱਡੀ ਵਡਿਆਈ ਕਿਆ ਹੋ ਸਕਦੀ ਹੈ, ਜੋ ਆਪ ਵੀ ਜਪਦਾ, ਆਪ ਵੀ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਦੂਸਰਿਆਂ ਦੇ ਜਪਣ ਵਿੱਚ ਵੀ ਸਹਾਈ ਹੁੰਦਾ ਹੈ। ਇਹ ਕਹਿੰਦੇ ਸਾਨੂੰ ਉਹ ਬਹੁਤ ਪਿਆਰਾ ਲੱਗਦਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਇੱਕ ਤਾਂ ਹੋ ਗਿਆ ਜ਼ਬਾਨ ਦੇ ਨਾਲ, ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਿੱਧਾ ਸਦਰਾ ਵਾਹਿਗੁਰੂ ਵਾਹਿਗੁਰੂ ਬੋਲੀ, ਚਲੋ ਵੈਸੇ ਹੀ ਬੋਲਦੇ, ਕੁਛ ਵੀ ਬੋਲਦੇ, ਇਸ ਤਰ੍ਹਾਂ ਬਸ ਵਾਹਿਗੁਰੂ ਵਾਹਿਗੁਰੂ ਬੋਲੋ। ਕਹਿੰਦੇ ਨਾਮ ਕਿਵੇਂ ਜਪਣ, ਸਾਨੂੰ ਤਾਂ ਪਤਾ ਨਹੀਂ ਹੈ। ਨਹੀਂ, ਕਹਿੰਦੇ ਜਪੋ ਬਸ, ਬੋਲੋ, ਬੋਲਦੇ ਹਾਂ ਇਸ ਤਰ੍ਹਾਂ, ਵਾਹਿਗੁਰੂ ਬੋਲੋ ਬਸ, ਵਾਹਿਗੁਰੂ ਵਾਹਿਗੁਰੂ ਬੋਲੀ ਚਲੋ। ਤੇ ਦੂਸਰਾ ਮੱਧਮਾ ਸਵਾਸ, ਸਵਾਸ ਸਵਾਸ ਜਿਹੜੇ ਆਪਣੇ ਸਰੀਰ ਦੇ ਵਿੱਚ ਆਉਂਦੇ ਹਨ, ਪੰਜ ਤਰ੍ਹਾਂ ਦੇ ਪ੍ਰਾਣ ਆਪਣੇ ਸਰੀਰ ਦੇ ਵਿੱਚ, ਸਵਾਸਾਂ ਦੀ ਡੋਰ ਦੇ ਨਾਲ ਬੰਨੀ ਹੋਈ ਆਤਮਾ ਇਸ ਸਰੀਰ ਦੇ ਵਿੱਚ ਹੈ। ਜਦੋਂ ਪ੍ਰਾਣਾਂ ਦੀ ਗੰਢ ਖੁੱਲ ਜਾਂਦੀ ਹੈ, ਬਸ ਉਹ ਫਿਰ ਕਹਿੰਦੇ ਨੇ ਮਰ ਗਿਆ। ਨਾਭੀ ਤੋਂ ਹੀ ਆਪਣਾ ਸਵਾਸ ਉੱਠਦਾ, ਬਾਰਾਂ ਉਂਗਲ ਅੱਠ ਉਂਗਲ ਬਾਹਰ ਆਉਂਦਾ। ਇੱਕ ਸਵਾਸ ਆਪਾਂ ਨੱਕ ਰਾਹੀਂ ਲੈਂਦੇ ਹਾਂ, ਮੂੰਹ ਬੰਦ ਕਰ ਲਈਏ, ਇੱਕ ਮੂੰਹ ਰਾਹੀਂ ਆਉਂਦਾ ਹੈ। ਸੋ ਗੁਰੂ ਜੀ ਕਹਿੰਦੇ ਜੋ ਸਾਸ ਗਰਾਸ, ਸਵਾਸ ਆਉਂਦਾ ਹੈ, ਸਵਾਸ ਜਾਂਦਾ ਹੈ। ਇੱਕ ਤਾਂ ਮਾਲਾ ਤੁਸੀਂ ਸੁਣੀ ਸੀ ਨਾ ਪਹਿਲਾਂ, ਮਾਲਾ ਫੇਰਦੇ ਹਾਂ ਆਪਾਂ, ਪਸਮ ਦੀ ਮਾਲਾ ਫੇਰਦੇ ਹਾਂ, ਕੋਈ ਲੱਕੜ ਦੀ ਮਾਲਾ ਫੇਰਦੇ ਹਾਂ, ਲੋਹੇ ਦੀ ਫੇਰਦੇ ਹਾਂ, ਫਿਰ ਜਵਾਨ ਦੇ ਸਿਮਰਨ ਬਣਾ ਲੈਣੀ, ਮਾਲਾ ਬਣਾ ਲੈਣੀ। ਕਹਿੰਦੇ ਇੱਧਰ ਨਾ ਕੋਈ ਧਨ ਹਨ ਉਹ ਜਿਹੜੇ ਆਪਣੀ ਜਵਾਨ ਨੂੰ ਮਾਲਾ ਬਣਾ ਲੈਂਦੇ ਹਨ, ਫਿਰ ਉਹ ਗੁਰੂ ਦੇ ਪਿਆਰੇ, ਗੁਰੂ ਦੇ ਸਿੱਖ, ਸਤਸੰਗੀ, ਜਗਿਆਸੂ, ਕਿਤਨੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਸਾਨੂੰ ਪਿਆਰੇ ਹਨ, ਜੋ ਆਪਣੇ ਸਵਾਸਾਂ ਦੀ ਹੀ ਮਾਲਾ ਬਣਾ ਲੈਂਦੇ ਨੇ। ਬੋਲੋ
1: ਸਤਨਾਮ।
0: ਜਵਾਨ ਨਾਲ ਕਰਦੇ ਕਰਦੇ ਉਹਨਾਂ ਦਾ ਇਹ ਸਵਾਸਾਂ ਦੇ ਵਿੱਚ ਪ੍ਰਵੇਸ਼ ਹੋ ਗਿਆ। ਸਵਾਸ ਆਪਾਂ ਨੂੰ ਦੇਖੋ, ਬੈਠ ਜਾਓ, ਆਪਾਂ ਨੂੰ ਡਾਕਟਰ ਕਹਿੰਦਾ ਲੰਮੇ ਲੰਮੇ ਸਵਾਸ ਲਓ, ਡਾਕਟਰ ਕਹਿੰਦਾ ਨਾ ਜਦੋਂ ਚੈੱਕਅਪ ਕਰਦਾ, ਸਵਾਸ ਅੰਦਰ ਨੂੰ ਖਿੱਚੋ, ਸਵਾਸ ਬਾਹਰ ਨੂੰ ਆਪਣਾ ਛੱਡੋ, ਹੌਲੀ ਛੱਡੋ। ਇਸੇ ਤਰ੍ਹਾਂ ਹੀ ਸਾਸ ਸਾਸ ਕੋ ਦੇਖਤੇ, ਜੇ ਅਸੀਂ ਸਵਾਸ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਦੇਖੀਏ ਨਾ, ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਸਵਾਸ ਨੂੰ ਜੋ ਇਹ ਸਵਾਸ ਦੇ ਨਾਲ ਮਿਲਾਉਣਾ, ਇੱਕ ਤਾਂ ਹੋ ਗਿਆ ਸਿੱਧਾ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਅੰਦਰ ਨੂੰ ਸਵਾਸ ਜਾਂਦਾ, ਬਾਹਰ ਨੂੰ ਸਵਾਸ ਆਉਂਦਾ, ਇਹਦੇ ਨਾਲ ਮਿਲਾ ਕੇ ਜਿਵੇਂ ਸਵਾਸ ਆਪਾਂ ਖਿੱਚਦੇ ਹਾਂ, ਨੱਕ ਰਾਹੀਂ ਬਾਹਰ ਕੱਢਦੇ ਹਾਂ, ਫਿਰ ਅੰਦਰ ਨੂੰ ਖਿੱਚਦੇ ਹਾਂ, ਅੰਦਰ ਨੂੰ ਕਹਿੰਦੇ ਵਾਹੇ, ਬਾਹਰ ਨੂੰ ਗੁਰੂ ਰਾਮ ਰਾਮ ਕਰਨ ਵਾਲੇ ਰਾਮ ਰਾਮ ਵੀ ਸਵਾਸਾਂ ਤੇ ਚੜ੍ਹ ਜਾਂਦਾ, ਅੱਲਾਹੂ ਕਰਨ ਵਾਲੇ ਅੱਲਾਹੂ ਵੀ ਚੜ੍ਹ ਜਾਂਦਾ ਹੈ ਸਵਾਸਾਂ ਤੇ ਪ੍ਰਾਣਾਂ ਦੇ ਵਿੱਚ। ਜੋ ਸਾਹ ਸਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕਹਿੰਦੇ ਉਹ ਸਿੱਖ ਗੁਰੂ ਜੀ ਨੂੰ ਬਹੁਤ ਭਾਉਂਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ, ਗੁਰੂ ਜੀ ਬਹੁਤ ਉਸ ਨੂੰ ਪਿਆਰ ਕਰਦੇ ਹਨ ਜੋ ਆਪਣੇ ਸਵਾ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸੁਖਨੀ ਸਾਹਿਬ ਵਿੱਚ ਇਸੇ ਕਰਕੇ ਮਹਾਰਾਜ ਕਹਿੰਦੇ ਹਨ,

0: ਗੁਰੂ ਜੀ ਕਹਿੰਦੇ ਨੇ ਜੋ ਸਵਾਸ ਆਉਂਦੇ ਹਨ ਇਹਨਾਂ ਦੇ ਨਾਲ ਨਾਮ ਜਪੋ। ਹੁਣ ਜਿਨ੍ਹਾਂ ਨੇ ਪਹਿਲੀ ਵਾਰ ਜਪਣਾ ਭਾਈ ਪਹਿਲੀ ਵਾਰ ਉਹਨਾਂ ਨੂੰ ਫਿਰ ਨਹੀਂ ਆਉਂਦਾ, ਔਖਾ ਲੱਗਦਾ ਹੈ, ਨਹੀਂ ਤਾਂ ਕੋਸ਼ਿਸ਼ ਕਰੋ ਜੋ ਆਪਣੇ ਸਵਾਸ ਅੰਦਰ ਜਾਂਦਾ ਲੰਮਾ ਖਿੱਚੋ, ਹੌਲੀ ਛੱਡੋ। ਦੇਖੋ ਖਿੱਚਣਾ ਛੱਡਣਾ, ਖਿੱਚਣਾ ਛੱਡਣਾ, ਖਿੱਚਣਾ। ਯੋਗੀ ਇਸ ਨੂੰ ਕਹਿੰਦੇ ਹਨ ਰੇਚਕ, ਪੂਰਕ ਤੇ ਕੁੰਭਕ। ਕੁੰਭਕ ਨਾਮ ਹੈ ਰੋਕਣ ਦਾ, ਰੇਚਕ ਨਾਮ ਹੈ ਖਿੱਚਣ ਦਾ, ਪੂਰਕ ਨਾਮ ਉਸ ਨੂੰ ਛੱਡ ਦੇਣਾ। ਸਵਾਸ ਨੂੰ ਖਿੱਚਣਾ, ਸਵਾਸ ਨੂੰ ਛੱਡਣਾ, ਸਵਾਸਾਂ ਦੇ ਨਾਲ ਮਹਾਰਾਜ ਕਹਿੰਦੇ ਨਾਮ ਜਪੋ। ਹੁਣ ਸਵਾਸ ਦੇ ਨਾਲ ਮਿਲਾਓ ਇਸ ਨੂੰ, ਜੋ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਸਵਾਸ ਦੇ ਨਾਲ ਮਿਲਾ ਕੇ ਚਲਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਹੈ, ਤੁਹਾਨੂੰ ਇੱਕ ਦਿਨ ਵਿੱਚ ਸਭ ਕੁਝ ਆ ਜਾਏਗਾ। ਇਸ ਵਾਸਤੇ ਜ਼ਿੰਦਗੀਆਂ ਦੀ ਲੋੜ ਪੈਂਦੀ ਕਿ ਪਰਮਾਤਮਾ ਦੇ ਅਰਥ ਨਾਮ ਵਾਸਤੇ, ਇਹ ਜ਼ਿੰਦਗੀ ਹੀ ਨਾਮ ਜਪਣ ਵਾਸਤੇ ਮਿਲੀ ਹੈ। ਤੁਸੀਂ ਸੁਣਿਆ ਸੀ ਜੋ ਸਾਨੂੰ ਗਿਆਨ ਹੋ ਸਕਦਾ, ਸਾਡੀ ਕੁੰਡਲ ਨਹੀਂ ਸੁੱਝ ਸਕਦੀ ਹੈ, ਜੋ ਸਰੀਰ ਦੇ ਵਿੱਚ ਇੱਕ ਨਾੜੀ ਐਸੀ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ। ਇਹੜਾ ਪਿੰਗਲਾ ਤੇ ਸੁਖਮਨਾ ਤੁਸੀਂ ਤਿੰਨ ਨਾੜੀਆਂ ਪਹਿਲਾਂ ਸੁਣੀਆਂ ਸੀ, ਧਿਆਨ ਦੇ ਕੇਂਦਰ ਤ੍ਰਿਕੁਟੀ ਜੋ ਨੱਕ ਦੀ ਜੜ ਹੈ ਜਾਂ ਨਾਭੀ ਜਿੱਥੇ ਤੁਨੀ, ਇਹ ਦੋ ਜਗ੍ਹਾ ਆਪਣੇ ਧਿਆਨ ਨੂੰ ਟਿਕਾਇਆ ਜਾਂਦਾ ਹੈ ਸਿਮਰਨ ਕਰਦੇ ਕਰਦੇ। ਤੇ ਕੁੰਡਲ ਨਹੀਂ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ, ਇਸ ਕਰਕੇ ਉਸਨੂੰ ਸੈਕੜੇ ਜਨਮਾਂ ਦੀ ਸੋਝੀ ਹੁੰਦੀ ਹੈ। ਇਸ ਕਰਕੇ ਉਹ ਉਸ ਸਮੇਂ ਅਰਦਾਸਾਂ ਕਰਦਾ, ਹੇ ਵਾਹਿਗੁਰੂ ਬਸ ਮੈਂ ਤੇਰਾ ਨਾਮ, ਤੇਰਾ ਹੀ ਨਾਮ ਜਪਾਂਗਾ, ਤੇਰਾ ਹੀ ਨਾਮ ਜਪਾਂਗਾ। ਪਰੰਤੂ ਜਦੋਂ ਇਹ ਇਸ ਦਾ ਜਨਮ ਹੁੰਦਾ ਉਹ ਕੁੰਡਲ ਨੇ ਹੌਲੀ ਹੌਲੀ ਉਹ ਸੌਂ ਜਾਂਦੀ ਹੈ, ਤੇ ਸਿਮਰਨ ਦੁਆਰਾ ਸਤਸੰਗ ਦੁਆਰਾ ਫਿਰ ਉਸ ਕੁੰਡਲ ਨੇ ਸੁੱਤੀ ਹੋਈ ਨੂੰ ਫਿਰ ਜਗਾਈਦਾ ਹੈ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਬੜੀਆਂ ਵੈਸੇ ਇਹ ਡੂੰਘੀਆਂ ਗੱਲਾਂ ਹਨ ਸਿਮਰਨ ਦੀਆਂ, ਜੋ ਲਗਾਤਾਰ ਆਪਾਂ ਇਸ ਸ਼ੌਂਕ ਰੱਖਦੇ ਹਨ, ਸਤਸੰਗ ਕਰਦੇ ਹਨ, ਸਿਮਰਨ ਕਰਦੇ ਹਨ, ਹੋਰ ਕਰਾਂਗੇ, ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਜਿਵੇਂ ਜੋ ਕੋਈ ਕਮਾਈ ਕਰਦਾ ਗੱਲਾਂ ਨਾਲ ਨਹੀਂ, ਕਰਨ ਦੇ ਨਾਲ। ਸੋ ਜੋ ਕੁੰਡਲ ਨੇ ਸਾਡੀ ਜਾਗਰਤ ਸੀ, ਆਤਮਾ ਪਰਮਾਤਮਾ ਚ ਮਿਲੀ ਹੋਈ ਸੀ, ਸੈਕੜੇ ਜਨਮਾਂ ਦੀ ਸੋਝੀ ਸੀ, ਇਸ ਨੂੰ ਗਿਆਨ ਸੀ, ਜੋਤ ਸਰੂਪ ਪ੍ਰਕਾਸ਼ ਸੀ, ਜਨਮ ਹੋ ਗਿਆ ਤਾਂ ਕੁੰਡਲ ਨਹੀਂ ਸੌਂਗੀ, ਹੌਲੀ ਹੌਲੀ ਮਾਇਆ ਪੈ ਗਈ, ਭੁੱਲ ਗਿਆ ਪਰਮਾਤਮਾ ਨੂੰ, ਦੁਨੀਆਂ ਤੇ ਭੁੱਲ ਗਿਆ ਮੈਂ ਕਿਸ ਵਾਸਤੇ ਆਇਆ ਹਾਂ। ਤੇ ਫਿਰ ਗੁਰੂ ਜੀ ਕਹਿੰਦੇ ਨੇ ਕੁੰਡਲ ਨੇ ਕਿਵੇਂ ਜਾਗਰਤ ਹੋਵੇਗੀ, ਕਿਵੇਂ ਜਾਗੇਗਾ, ਕਿਉਂਕਿ ਜੋ ਇਹ ਗਿਆਨ ਦਾ ਵਿਸਫੋਟ ਹੈ ਕੁੰਡਲ ਨੇ ਕੀ ਹੈ, ਕੁੰਡਲ ਨੇ ਜਾਗਰਤ ਹੋਣਾ ਕੀ ਹੈ, ਪਰਮਾਤਮਾ ਦਾ ਮਿਲਾਪ, ਪ੍ਰਚੰਡ ਗਿਆਨ ਹੋਣਾ, ਜਿਵੇਂ ਆਪਾਂ ਦੀਵਾ ਜਗਾ ਦਿੰਦੇ ਹਾਂ ਆਪਣੇ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼, ਕੁੰਡਲਨੀ ਜਾਗਰਤ ਹੋਣੀ ਤੇ ਵਿਸਫੋਟ ਹੋਣਾ, ਇਹ ਜੇ ਹੋ ਸਕਦਾ ਹੈ ਤਾਂ ਮਨੁੱਖਾ ਜਨਮ ਚ ਹੀ ਹੋ ਸਕਦਾ, ਪਸ਼ੂ ਜੂਨੀ ਦੇ ਵਿੱਚ, ਪੰਛੀ ਜੂਨੀਆਂ ਦੇ ਵਿੱਚ ਨਹੀਂ ਹੋ ਸਕਦਾ। ਬੋਲੋ ਸਤਨਾਮ। ਗਿਆਨ ਕੁੰਡਲਨੀ ਜਾਗਰਤ ਹੋਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਐਵੇਂ ਖਤਮ ਹੋ ਜਾਣਗੇ, ਦਗਧ ਹੋ ਜਾਂਦੇ ਹਨ, ਜਿਵੇਂ ਅੱਗ ਦੇ ਵਿੱਚ ਆਪਾਂ ਘਾਹ ਫੂਸ ਸੁੱਟ ਦਿੰਦੇ ਹਾਂ ਉਹ ਸਭ ਖਤਮ ਹੋ ਜਾਂਦਾ, ਇਸ ਤਰ੍ਹਾਂ ਸਾਡੇ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਫੁਰਨੇ ਕੁਫੁਰਨੇ ਸਭ ਖਤਮ ਹੋ ਜਾਣਗੇ। ਬੋਲੋ
1: ਸਤਨਾਮ।
0: ਕੁੰਡਲਨੀ ਸੁਰਜੀ, ਕਿਵੇਂ ਸੁਰਜੇਗੀ, ਸਤ ਸੰਗਤ ਕੁੰਡਲਨੀ, ਭਿਅੰਗਮਾ ਨਾੜੀ, ਇਸ ਦੇ ਕਈ ਨਾਮ ਹਨ, ਭਿਅੰਗਮ ਨਾਮ ਸੱਪ ਦਿੰਦਾ, ਜਿਵੇਂ ਸੱਪ ਨੇ ਵਾਲ ਖਾਧੇ ਹੋਏ ਨੇ, ਇਸ ਨੇ ਕਾਫੀ ਵਾਲ ਖਾਧੇ ਹੋਏ ਨੇ ਕਈ, ਤੇ ਕਿਵੇਂ ਸੁਰਜੇਗੀ। ਯੋਗੀ ਲੋਕ ਜਿਹੜੇ ਹਨ ਹੱਠ ਜੋ ਕਰਦੇ ਸੀ ਉਹ ਪ੍ਰਾਣਾਯਾਮ ਕਰਦੇ ਨੇ, ਪ੍ਰਾਣਾਯਾਮ ਆਪਣੇ ਕਈ ਤਰ੍ਹਾਂ ਦੇ ਆਸਣ ਲਾਉਂਦੇ ਹਨ, ਵੀ ਬੈਠਣਾ ਕਿਵੇਂ ਹੈ, ਇੱਕ ਇਹ ਵੀ ਇੱਕ ਢੰਗ ਹੈ ਭਾਈ, ਕਿਵੇਂ ਬੈਠਣਾ ਚਾਹੀਦਾ ਹੈ ਨਾਮ ਜਪਣ ਵੇਲੇ। ਇਹ ਬਹੁਤ ਸਾਰੇ ਭੁਲੇਖੇ ਹਨ, ਭਰਮ ਜਿਹੜੇ ਹਨ ਸਾਨੂੰ ਸੰਗਤ ਵਿੱਚ ਮਿਲ ਕੇ ਦੂਰ ਕਰਨੇ ਹਨ। 84 ਆਸਣ ਯੋਗੀਆਂ ਦੇ ਸਿੱਧਾਂ ਦੇ ਮੰਨੇ ਗਏ ਹਨ, 84 ਆਸਣ। ਤੁਸੀਂ ਬਹੁਤ ਸਾਰੇ ਆਪਣਾ ਕਿਤਾਬਾਂ ਚ ਟੀਵੀਆਂ ਚ ਦੇਖਦੇ ਹੋਵੋਗੇ ਆਸਣ, 84 ਆਸਣ, ਉਹ ਆਸਣ ਲਏ ਨੇ ਕੋਈ, ਕਿਹੜਾ ਜਾਨਵਰ ਕਿਵੇਂ ਬਹਿੰਦਾ ਹੈ, ਪਸ਼ੂ ਪੰਛੀਆਂ ਤੋਂ ਆਸਣ ਲਏ ਗਏ ਹਨ, ਸਿੰਘ ਆਸਣ ਭਾਵ ਸ਼ੇਰ ਜਿਵੇਂ ਬਹਿੰਦਾ ਹੈ ਅੱਗੇ ਨੂੰ ਪੰਜੇ ਕਰਕੇ, ਇਸ ਤਰ੍ਹਾਂ ਕਰਕੇ 84 ਆਸਣ ਮੰਨੇ ਗਏ ਹਨ। ਭਜਨ ਦੇ ਦੋ ਆਸਣ ਮੰਨੇ ਗਏ ਨੇ, ਪਦਮ ਆਸਣ ਤੇ ਸਿੱਧ ਆਸਣ, ਪਦਮ ਆਸਣ ਤੇ ਸਿੱਧ ਆਸਣ, ਦੋ ਆਸਣ ਭਜਨ ਦੇ ਯੋਗੀਆਂ ਵਿੱਚ ਮੰਨੇ ਗਏ ਨੇ। ਪਰੰਤੂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਕੋਈ ਇਸ ਦੀ ਜ਼ਿਆਦਾ ਮਹੱਤਤਾ ਨਹੀਂ ਹੈ, ਸਹਿਜ ਆਸਣ ਹੀ, ਸਹਿਜ ਆਸਣ ਵੈਸੇ ਜਿਵੇਂ ਵੀ ਹੈ ਸਹਿਜ ਆਸਣ ਤੇ ਬੈਠ ਜਾਓ। ਬੋਲੋ
1: ਸਤਨਾਮ।
0: ਇਸ ਵਾਸਤੇ ਕੋਈ ਪ੍ਰਾਣਾਯਾਮ ਦੀ ਲੋੜ ਨਹੀਂ ਹੈ, ਤੇ 10 ਆਪਣਾ ਕਰਮ ਯੋਗੀਆਂ ਦੇ ਹੁੰਦੇ ਹਨ, ਯਮ ਨੇਮ ਆਦਿਕ। ਸੋ ਜੋ ਸਹਿਜ ਆਸਨ ਹੈ ਜਿਵੇਂ ਵੀ ਆਪਾਂ ਬੈਠੇ ਹਾਂ ਵੈਸੇ ਆਪਣੀ ਜਿਹੜੀ ਰੀੜ੍ਹ ਨਾੜ ਹੈ ਇਸ ਨੂੰ ਸਿੱਧੇ ਰੱਖਣਾ ਹੁੰਦਾ ਹੈ। ਗੁਰੂ ਜੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ, ਸਾਵਧਾਨ ਹੋ ਕੇ ਬੈਠਣਾ। ਸਾਵਧਾਨ ਹੋ ਕੇ ਬੈਠਾਂਗੇ ਆਲਸ ਤੋਂ ਬਚਾਂਗੇ, ਨਿੰਦਰਾ ਤੋਂ ਬਚਾਂਗੇ, ਨਹੀਂ ਤਾਂ ਜੇ ਐਂ ਕਰਕੇ ਬੈਠਾਂਗੇ ਉਹ ਨੀਂਦ ਆ ਜਾਏਗੀ। ਸਾਵਧਾਨ ਹੋ ਕੇ ਬੈਠਣਾ। ਵੈਸੇ ਆਪਣਾ ਸਿਮਰਨ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਕੋਈ ਜ਼ਿਆਦਾ ਇਸ ਦੀ ਖਾਸ ਉਹ ਨਹੀਂ ਹੈ ਵੀ ਇਸ ਇਤਨਾ ਜ਼ਿਆਦਾ ਨਹੀਂ ਉਹ ਕੀਤਾ ਗਿਆ ਵੀ ਹਾਂ ਇਸ ਤਰ੍ਹਾਂ ਹੀ ਕਰਨਾ ਹੈ। ਸਿਮਰਨ ਤੇ ਜ਼ਿਆਦਾ ਜ਼ੋਰ ਹੈ, ਨਾਮ ਤੇ ਜ਼ਿਆਦਾ ਜ਼ੋਰ ਹੈ। ਨਾਮ ਜਪੇਗਾ ਆਪਣੇ ਆਪ ਸਭ ਕੁਛ ਹੋ ਜਾਏਗਾ। ਸੋ ਦੋ ਆਸਨ, ਪਦਮ ਆਸਨ ਤੇ ਸਿੱਧ ਆਸਨ, ਇਹ ਦੋ ਪ੍ਰਧਾਨ ਹਨ। ਪਰੰਤੂ ਗੁਰੂ ਘਰ ਦੇ ਵਿੱਚ ਸਹਿਜ ਆਸਨ ਹੀ, ਜਿਸ ਆਸਨ ਤੇ ਵੀ ਕੋਈ ਆਰਾਮ ਨਾਲ ਬੈਠ ਸਕਦਾ ਹੈ। ਨੀਚੇ ਵੀ ਜੇ ਕੋਈ ਕੱਪੜਾ ਵਿਛਾ ਕੇ ਬੈਠਦਾ ਹੈ, ਮੰਜੇ ਤੇ ਵੀ ਬੈਠ ਸਕਦਾ ਹੈ, ਤੇ ਫਿਰ ਆਪਣਾ ਜਿਹੜਾ ਹੈਗਾ ਕੰਬਲ ਵਿਛਾ ਕੇ ਬੈਠ ਸਕਦਾ, ਜਿਵੇਂ ਵੀ ਆਰਾਮ ਦੇ ਨਾਲ ਬੈਠ ਕੇ, ਜਿਸ ਦੇ ਨਾਲ ਸਰੀਰ ਨੂੰ, ਕਿਉਂਕਿ ਹੱਠ ਦੀ ਵੀ ਇਸ ਵਿੱਚ ਲੋੜ ਨਹੀਂ, ਪਿਆਰ ਦੀ ਲੋੜ ਹੈ ਇਸ ਵਿੱਚ, ਪ੍ਰੇਮ ਦੀ ਲੋੜ ਹੈ। ਤੇ ਗੁਰੂ ਨਾਨਕ ਸਾਹਿਬ ਜਦੋਂ ਸੰਗਲਾ ਦੀਪ ਗਏ ਸਨ, ਰਾਜੇ ਸ਼ਿਵ ਨਾਭ ਜੋ ਮਹਾਰਾਜ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ, ਉਸਨੇ ਬੇਨਤੀ ਕੀਤੀ ਸੀ। ਗੁਰੂ ਸਾਹਿਬ ਉਸ ਦੀ ਇੱਛਾ ਪੂਰੀ ਕਰਨ ਵਾਸਤੇ ਸੰਗਲਾ ਦੀਪ ਗਏ। ਰਾਜੇ ਸ਼ਿਵ ਨਾਭ ਨੂੰ ਇਹ ਤੁਸੀਂ ਸਾਖੀ ਕਈ ਵਾਰ ਸੁਣੀ ਹੈ ਦੀਵਾਨਾਂ ਦੇ ਵਿੱਚ। ਤੇ ਰਾਜੇ ਸ਼ਿਵ ਨਾਭ ਨੇ ਬੇਨਤੀ ਕੀਤੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਵੀ ਵਿਦਵਾਨ ਸੀ, ਉਹ ਵੀ ਕਾਫੀ ਪੜ੍ਹਿਆ ਲਿਖਿਆ ਸੀ, ਵੀ ਜੋ ਪੁਰਾਣਾ ਜਾਮ ਹੈ ਇਹ ਵੀ ਸਿਖਾ ਦਿਓ ਮੈਨੂੰ। ਗੁਰੂ ਸਾਹਿਬ ਕਹਿੰਦੇ ਤੈਨੂੰ ਜਦੋਂ ਇਹ ਸਿਮਰਨ ਮਿਲ ਗਿਆ, ਨਾਮਯੋਗ ਮਿਲ ਗਿਆ, ਵੀ ਸਾਡਾ ਤਾਂ ਕਲਯੁਗ ਸਾਰਿਆਂ ਵਾਸਤੇ ਸਾਧਨ, ਇਹ ਹਰਕ ਨਹੀਂ ਕਰ ਸਕਦਾ, ਅਸੀਂ ਤਾਂ ਬੜਾ ਸੌਖਾ ਮਾਰਗ ਨਾਮ ਮਾਰਗ ਤੋਂ ਰਿਹਾ, ਤੁਹਾਨੂੰ ਨਾਮ ਦੀ ਦਾਤ ਮਿਲ ਗਈ, ਫਿਰ ਪੁਰਾਣਾ ਜਾਮ ਦੀ ਕਿਆ ਲੋੜ ਹੈਗੀ। ਪਰੰਤੂ ਗੁਰੂ ਜੀ ਨੇ ਸੋਚਿਆ ਚਲੋ ਸਾਡਾ ਸਿੱਖ ਹੈ, ਇੱਛਾ ਰੱਖਦਾ ਇਸ ਨੂੰ। ਫਿਰ ਗੁਰੂ ਮਹਾਰਾਜ ਨੇ ਉੱਥੇ ਆਪਣਾ ਪ੍ਰਾਣ ਸੰਗਲੀ ਉਚਾਰਨ ਕੀਤੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਡੇ ਸਰੀਰ ਦੇ ਅੰਦਰ ਪ੍ਰਾਣ ਕੰਮ ਕਰਦੇ ਨੇ, ਹਵਾ ਕੰਮ ਕਰਦੀ ਹੈ, ਪ੍ਰਾਣ ਚੱਲਦੇ ਹਨ। ਆਪਾਂ ਕੋਈ ਬੰਦਾ ਮਰ ਜਾਂਦਾ, ਆਪਾਂ ਕਹਿੰਦੇ ਇਸ ਦੇ ਪ੍ਰਾਣ ਨਿਕਲ ਗਏ, ਮਰ ਗਿਆ ਭਾਵ। ਪ੍ਰਾਣ ਸੰਗਲੀ ਗੁਰੂ ਜੀ ਨੇ ਉਚਾਰਨ ਕੀਤੀ, ਤੇ ਰਾਜੇ ਸ਼ਿਵ ਨਾਭ ਦੀ ਇੱਛਾ ਪੂਰੀ ਕਰਨ ਵਾਸਤੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ। ਪ੍ਰਾਣ ਸੰਗਲੀ ਜਿਸ ਦੇ ਵਿੱਚ ਸਾਰੇ ਸਰੀਰ ਦੇ, ਨਾੜੀਆਂ ਦੇ, ਪ੍ਰਾਣਾਂ ਦੇ, ਜਿਤਨੇ ਸਰੀਰ ਦੇ ਵਿੱਚ ਭੇਦ ਹਨ, ਸਾਰੇ ਗੁਰੂ ਮਹਾਰਾਜ ਨੇ ਪ੍ਰਾਣ ਸੰਗਲੀ ਈੜਾ ਪਿੰਗਲਾ ਸੁਖਨਾ ਸਾਰੇ ਇਹਦੇ ਵਿੱਚ ਮਹਾਰਾਜ ਨੇ ਕਥਨ ਕੀਤੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋਗੀਆਂ ਦੇ ਨਾਲ ਵੀ ਬਹੁਤ ਸਵਾਲ ਜਵਾਬ ਹੋਏ, ਸਿੱਧ ਗੋਸ਼ਟ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਸਾਰੇ ਉਹਨਾਂ ਨੇ ਬਹੁਤ ਇਹ ਡੂੰਘੇ ਸਵਾਲ ਸਰੀਰਕ ਰਚਨਾ ਦੇ ਕੀਤੇ। ਗੁਰੂ ਮਹਾਰਾਜ ਨੇ ਸਾਰੇ ਜਵਾਬ ਸਿੱਧ ਗੋਸ਼ਟ ਵਿੱਚ ਲਿਖੇ ਹਨ, ਆਪਾਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਸਕਦੇ। ਸੋ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ, ਤੇ ਫਿਰ ਗੁਰੂ ਮਹਾਰਾਜ ਨੇ ਪਰ ਇਹ ਕਹਿ ਦਿੱਤਾ, ਹੇ ਰਾਜਨ ਵੀ ਤੁਸੀਂ ਸੰਗਤ ਕਰਨੀ ਹੈ, ਕੀਰਤਨ ਕਰਨਾ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਕਰਾਉਣੀ ਹੈ, ਤੇ ਇਹ ਅਸੀਂ ਉਚਾਰਨ ਕਰ ਦਿੱਤਾ ਹੈ, ਪੜ੍ਹ ਲਓ ਇਸ ਨੂੰ, ਠੀਕ ਹੈ, ਪਰ ਇਹ ਕਰਨਾ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਵਿੱਚ ਤੁਹਾਨੂੰ ਪ੍ਰਾਣਾਯਾਮ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ, ਤੇ ਤੁਸੀਂ ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਇਹ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨੀ ਹੈ ਅੰਮ੍ਰਿਤਸਰ ਸਾਹਿਬ, ਉਦੋਂ ਫਿਰ ਗੁਰੂ ਮਹਾਰਾਜ ਜੀ ਨੇ ਇੱਕ ਸਿੱਖ ਭੇਜ ਕੇ ਸੰਗਲਾ ਦੀਪ ਪ੍ਰਾਣ ਸੰਗਲੀ ਗ੍ਰੰਥ ਵੀ ਮੰਗਵਾਇਆ ਸੀ, ਤੇ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਗ੍ਰੰਥ ਪੜ੍ਹ ਕੇ ਪਹਿਲਾਂ ਜਿਹਨੇ ਇਸ ਵਾਸਤੇ ਮੰਗਵਾਇਆ ਸੀ ਵੀ ਗੁਰੂ ਮਹਾਰਾਜ ਨੇ ਜੋ ਗੁਰੂ ਨਾਨਕ ਜੀ ਨੇ ਉਚਾਰਨ ਕੀਤਾ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰੀਏ, ਪਰੰਤੂ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸੋਚਿਆ ਵੀ ਅਸੀਂ ਜੇ ਪ੍ਰਾਣ ਸੰਗਲੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ ਤਾਂ ਸਿੱਖ ਇਹ ਕਰਨ ਲੱਗ ਜਾਣਗੇ, ਪ੍ਰਾਣਾਯਾਮ ਕਰਨ ਲੱਗ ਜਾਣਗੇ, ਹੁਣ ਕਲਯੁਗ ਦਾ ਸਮਾਂ ਤੇ ਸਰੀਰ ਨੂੰ ਬਿਮਾਰੀਆਂ ਲਾ ਲੈਣਗੇ ਤੇ ਨਾਮ ਵੱਲੋਂ ਬੇਮੁੱਖ ਹੋ ਜਾਣਗੇ, ਇਸ ਕਰਕੇ ਗੁਰੂ ਨਾਨਕ ਦੇ ਘਰ ਦਾ ਮਾਰਗ ਨਹੀਂ। ਗੁਰੂ ਜੀ ਨੇ ਪ੍ਰਾਣ ਸੰਗਲੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਸੀ ਕੀਤੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅੰਮ੍ਰਿਤ ਸਰੋਵਰ ਦੇ ਵਿੱਚ ਹੀ ਫਿਰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਾਣ ਸੰਗਲੀ ਆਪਣਾ ਅੰਮ੍ਰਿਤ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ। ਕਈਆਂ ਨੇ ਫਿਰ ਉਹ ਕੁਛ ਵਰਕੇ ਫਿਰ ਚਲੋ ਚੁੱਕ ਲਏ। ਸੋ ਇਸ ਤੋਂ ਸਿੱਧ ਹੁੰਦਾ ਵੀ ਗੁਰੂ ਘਰ ਦੇ ਵਿੱਚ ਵੀ ਜੋ ਇਹ ਹੱਠ ਯੋਗ ਹੈ ਇਹ ਇਸ ਨੂੰ ਕੋਈ ਥਾਂ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਿਆਰ ਦੇ ਨਾਲ ਹੀ, ਪ੍ਰੇਮ ਦੇ ਨਾਲ ਹੀ ਜ਼ਰੂਰਤ ਹੈ, ਨਾਮ ਮਾਰ ਗਿਆ ਇਹ। ਸੋ ਪ੍ਰਾਣਾਯਾਮ ਦੀ ਜ਼ਰੂਰਤ ਨਹੀਂ ਆਪਣਾ ਹੈ, ਪ੍ਰਾਣਾ ਜਾਪ ਗੁਰੂ ਮਹਾਰਾਜ ਨੇ ਜ਼ਰੂਰ ਸਿਖਾਇਆ, ਜੋ ਤੁਸੀਂ ਸੁਣਿਆ ਸਾਸ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸਾਸ ਸਾਸ ਸਿਮਰੋ ਗੋਬਿੰਦ, ਸਵਾਸਾਂ ਦੇ ਨਾਲ ਨਾਮ ਜਪਣਾ, ਪ੍ਰਾਣਾ ਜਾਪਾ, ਪ੍ਰਾਣਾ ਦੇ ਵਿੱਚ ਜਾਪ ਪਾ ਦੇਣਾ, ਨਿਫੋਕੇ ਆਪਣਾ ਸਵਾਸਾਂ ਨੂੰ ਰੋਕਣਾ, ਰੇਚਕ ਖਿੱਚਣਾ, ਕੁੰਭਕ ਰੋਕਣਾ ਤੇ ਪੂਰਕ ਦੇਣਾ। ਸੋ ਗੁਰੂ ਸਾਹਿਬ ਜੀ ਨੇ ਇਹ ਆਪਣਾ ਜਿਹੜੇ ਹਨ ਪ੍ਰਾਣਾਯਾਮ ਦੇ ਇਹ ਤਿੰਨ ਤਰੀਕੇ ਹਨ, ਰੇਚਕ, ਪੂਰਕ ਤੇ ਕੁੰਭਕ। ਸੋ ਗੁਰੂ ਮਹਾਰਾਜ ਜੀ ਨੇ ਪ੍ਰਾਣ ਸੰਗ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਦਰਜ ਨਹੀਂ ਕੀਤੀ, ਸਿੱਖਾਂ ਨੂੰ ਕਰਨ ਤੋਂ ਮਨਾ ਕੀਤਾ ਤੇ ਨਾ ਮਾਰਗੀ ਸਿਖਾਇਆ, ਸਿਮਰਨ ਹੀ ਸਿਖਾਇਆ, ਨਾਮ ਜਪਣਾ ਹੀ ਸਿਖਾਇਆ ਤੇ ਹਾਂ ਸਵਾਸ ਸਵਾਸ ਨਾਮ ਜਪਣਾ ਹੈ। ਗੁਰੂ ਮਹਾਰਾਜ ਨੇ ਜ਼ਰੂਰ ਤਾਕੀਦ ਕੀਤੀ ਵੀ ਪ੍ਰਾਣਾਂ ਦੇ ਵਿੱਚ ਜਾਪ ਪਾ ਦਿਓ, ਸਿਮਰਨ ਕਰੋ, ਸਾਸ ਸਾਸ ਸਿਮਰੋ ਗੋਬਿੰਦ। ਹੁਣ ਆਪਾਂ ਦਾ ਸਵਾਸ ਅੰਦਰ ਨੂੰ ਜਾਂਦਾ, ਸਵਾਸ ਬਾਹਰ ਨੂੰ ਆਉਂਦਾ, ਕੋਸ਼ਿਸ਼ ਕਰੋ ਇਸ ਸਵਾਸ ਦੇ ਅੰਦਰ ਵਾਹੇ ਅੰਦਰ ਨੂੰ ਖਿੱਚਣ ਨੂੰ, ਗੁਰੂ ਵਾਹਿਗੁਰੂ ਨੂੰ ਛੱਡਣ, ਵਾਹਿਗੁਰੂ ਜਿਹੜਾ ਹੈ ਇਹਨੂੰ ਬਾਹਰ ਨੂੰ ਛੱਡਣ ਦੀ ਕੋਸ਼ਿਸ਼ ਕਰੋ, ਇਸ ਦੇ ਨਾਲ ਮਿਲਾਓ ਜਿਵੇਂ ਆਪਾਂ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਵਾਸਾਂ ਨਾਲ ਕਰਨ ਦੀ ਕੋਸ਼ਿਸ਼ ਕਰੋ। ਵਾਹ ਗੁਰੂ ਇਹ ਹੁੰਦਾ ਵਾਹੇ ਅੰਦਰ ਨੂੰ ਸਵਾਸ ਨਾਲ ਖਿੱਚਣਾ ਤੇ ਗੁਰੂ ਸਵਾਸ ਦੇ ਨਾਲ ਬਾਹਰ ਨੂੰ ਛੱਡਣਾ। ਜਪੋ ਵਾਹੇ ਗੁਰੂ ਵਾਹੇ ਗੁਰੂ ਵਾਹ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਵਾਹ ਗੁਰੂ।

0: ਅੰਮ੍ਰਿਤ ਨਾਮ ਨਿਧਾਨ ਹੈ, ਮਿਲ
1: ਪੀਵੋ ਭਾਈ।
0: ਪਰਮਾਤਮਾ ਦਾ ਨਾਮ ਕਹਿੰਦੇ ਇਤਨਾ ਮਿੱਠਾ ਹੈ, ਅੰਮ੍ਰਿਤ ਹੈ, ਅੰਮ੍ਰਿਤ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਜਦੋਂ ਇਸ ਮਨ ਨੂੰ ਅੰਮ੍ਰਿਤ ਵਰਗਾ ਸਵਾਦ ਉਹ ਰਸ ਆ ਗਿਆ, ਫਿਰ ਇਹ ਕਿੱਥੇ ਜਾਵੇਗਾ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ
1: ਮਨ ਹੈ ਅਸਥੰਮਨ।
0: ਜਿਵੇਂ ਪਿੱਲਰ ਇੱਕ ਸਪੋਰਟ ਜਿਹੜੀ ਹੈ ਛੱਤ ਨੂੰ ਰੋਕਦੀ ਹੈ, ਇਸੇ ਤਰ੍ਹਾਂ ਮਨ ਨੂੰ ਗੁਰੂ ਦਾ ਸ਼ਬਦ ਹੀ ਰੋਕ ਸਕਦਾ ਹੈ, ਬੋਲੋ
1: ਸਤਨਾਮ।
0: ਉਂਝ ਨੀ ਕੋਈ ਮਨ ਨੂੰ ਟਿਕਾ ਸਕਦਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਟਿਕੇਗਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਬਸ ਵਿਚ ਆਵੇਗਾ, ਬੋਲੋ
1: ਸਤਨਾਮ।
0: ਜੋ ਸਵਾਸ ਸਵਾਸ ਨਾਮ ਜਪਦੇ ਹਨ, ਜੋਗੀ ਲੋਕ ਤਾਂ ਹੱਠ ਨਾਲ ਕੁੰਭਕ ਕਰਦੇ ਹਨ, ਰੁਕਦੇ ਹਨ ਕੁਛ ਮਿੰਟ ਗਿਣਤੀ, ਜੋ ਸਿਮਰਨ ਕਰਦੇ ਹਨ ਉਹਨਾਂ ਦਾ ਹੌਲੀ ਹੌਲੀ ਆਪਣੇ ਆਪ ਹੀ ਕੁੰਭਕ ਹੋਣ ਲੱਗ ਜਾਂਦਾ ਹੈ। ਨਾਭੀ ਸਥਾਨ ਦੇ ਵਿਚ ਜਾਂ ਤ੍ਰਿਕੁਟੀ ਸਥਾਨ ਦੇ ਵਿਚ ਇਸ ਨੂੰ ਕੇਵਲੀ ਕੁੰਭਕ ਕਹਿੰਦੇ ਹਨ। ਕੇਵਲੀ ਕੁੰਭਕ ਭਾਵ ਆਪਣੇ ਆਪ ਹੀ ਸਹਿਜ ਦੇ ਵਿਚ ਹੀ ਜਿਉਂ ਜਿਉਂ ਮਨ ਟਿਕਦਾ ਜਾਵੇਗਾ, ਸਵਾਸ ਟਿਕਦਾ ਜਾਵੇਗਾ, ਆਪਣੇ ਆਪ ਹੀ ਕੁੰਭਕ ਹੁੰਦਾ ਜਾਵੇਗਾ, ਬੋਲੋ
1: ਸਤਨਾਮ,
0: ਰਸ ਪੈਦਾ ਹੋਵੇਗਾ। ਇਹ ਪਰ ਹੁਣ ਇਸ ਨੂੰ ਜੇ ਕੋਈ ਸਮਝੇਗਾ, ਜੇ ਕੋਈ ਕਰੇਗਾ, ਇਸ ਰਸ ਵਿਚ ਅਪੜਿਆ ਹੋਵੇਗਾ, ਤਾਂ ਉਹ ਇਸ ਗੱਲ ਨੂੰ ਸਮਝ ਸਕੇਗਾ, ਬੋਲੋ
1: ਸਤਨਾਮ।
0: ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਇਸ ਤਰ੍ਹਾਂ ਨੀ ਆਪਾਂ ਬੈਠ ਗਏ ਚੌਂਕੜਾ ਲਗਾ ਕੇ ਉਸ ਅਵਸਥਾ ਵਿਚ ਚਲਾ ਜਾਵਾਂਗੇ, ਨਹੀਂ। ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਕਮਾਈ ਕਰਨੀ ਪਵੇਗੀ, ਬੋਲੋ ਨਾਮ ਜਪਣਾ ਪਵੇਗਾ ਅੰਮ੍ਰਿਤ ਵੇਲੇ। ਦੂਸਰਾ ਸਤਸੰਗਤ, ਇਹ ਵੀ ਇੱਕ ਅੰਮ੍ਰਿਤ ਵੇਲਾ ਹੈ। ਤੀਸਰਾ ਮਨੁੱਖਾ ਜਨਮ, ਇਹ ਵੀ ਸਾਰਾ ਅੰਮ੍ਰਿਤ ਵੇਲਾ ਹੈ, ਬੋਲੋ
1: ਸਤਨਾਮ।
0: ਜੋ ਮਨੁੱਖਾ ਜਨਮ ਦੇ ਸੰਗਤ ਵਿਚ ਅੰਮ੍ਰਿਤ ਵੇਲੇ ਜਾਂ ਰਾਤ ਦੇ ਵਕਤ ਜੋ ਵੀ ਸਮਾਂ ਇਹ ਨਾਮ ਜਪੇਗਾ, ਸਿਮਰਨ ਕਰੇਗਾ, ਇਸ ਦੀ ਕਮਾਈ ਕਰੇਗਾ, ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ, ਇਹ ਜਾਣ ਕੇ ਵੀ ਸੰਸਾਰ ਸਭ ਝੂਠਾ ਹੈ, ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ, ਕਿਉਂਕਿ ਸਾਰੀ ਬਾਣੀ ਇਹੀ ਕਹਿੰਦੀ ਹੈ ਵਾਰ ਵਾਰ ਵਾਰ ਵਾਰ। ਵੱਖਰੀ ਗੱਲ, ਅਸੀਂ ਇਸ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਜਾਂ ਬਾਣੀ ਨੂੰ ਗੁਰੂ ਕਹਿੰਦੇ ਹਾਂ ਪਰੰਤੂ ਅਸੀਂ ਵਿਸ਼ਵਾਸ ਨਹੀਂ ਕਰਦੇ। ਸੋ ਇਸ ਕਰਕੇ ਜੋ ਇਹ ਕਮਾਈ ਕਰੇਗਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਜਗ੍ਹਾ ਇਸ ਤਰ੍ਹਾਂ ਇਸ ਜਗ੍ਹਾ ਗਏ, ਮਰਦਾਨਾ ਕਹਿੰਦਾ ਮਹਾਰਾਜ ਕੁਛ ਖਾਣ ਵਾਸਤੇ ਨਹੀਂ ਮਿਲਦਾ ਹੈ, ਕੁਛ ਕਿਰਪਾ ਕਰੋ, ਮੈਨੂੰ ਬੜੀ ਭੁੱਖ ਸਤਾਉਂਦੀ ਹੈ। ਚੋਜੀ ਪ੍ਰੀਤਮ ਨੇ ਇੱਕ ਐਸਾ ਚੋਜ ਕੀਤਾ, ਉੱਥੇ ਨਦੀ ਵਗ ਰਹੀ ਹੈ, ਨਦੀ ਦੇ ਕੰਢੇ ਤੇ ਬੈਠੇ ਹਨ, ਇੱਕ ਬਹੁਤ ਸਾਰੇ ਫਲ ਟੁੱਟ ਟੁੱਟ ਕੇ ਨਦੀ ਵਿੱਚ ਡਿੱਗ ਰਹੇ ਹਨ, ਚੋ ਰਹੇ ਹਨ, ਉਹਨਾਂ ਵਿੱਚੋਂ ਰਸ ਚੋ ਰਿਹਾ ਹੈ। ਗੁਰੂ ਮਹਾਰਾਜ ਨੇ ਕਹਿਣਾ ਕੀਤਾ ਮਰਦਾਨਿਆ, ਵੀ ਇਹ ਫਲ ਤੂੰ ਖਾ ਲੈ, ਪਰ ਲਾਲਚ ਨਾ ਕਰੀ, ਇਹ ਫਲ ਤੂੰ ਖਾ ਲੈ। ਤੇ ਜਦੋਂ ਮਰਦਾਨੇ ਨੇ ਜਨਮ ਸਾਖੀ ਵਿੱਚ ਆਉਂਦਾ ਹੈ ਇਹ ਲੇਖ, ਜਦੋਂ ਮਰਦਾਨੇ ਨੇ ਉਸ ਫਲਾਂ ਦੇ ਰਸ ਨੂੰ ਚੱਖਿਆ ਜਵਾਨ ਦੇ ਨਾਲ, ਮਰਦਾਨੇ ਦੀ ਕਈ ਦਿਨ ਸਮਾਧੀ ਨਹੀਂ ਖੁੱਲੀ, ਬੋਲੋ ਕਈ ਦਿਨ ਸਮਾਧੀ ਨਹੀਂ ਖੁੱਲੀ। ਕਈ ਦਿਨਾਂ ਬਾਅਦ ਜਦੋਂ ਮਰਦਾਨੇ ਨੂੰ ਸੋਝੀ ਆਈ, ਸਰੀਰਕ ਅਵਸਥਾ ਜਾਗਰਤ ਵਿੱਚ ਆਇਆ, ਪੁੱਛਣਾ ਕੀਤਾ ਮਹਾਰਾਜ ਧੰਨ ਹੈ, ਇਹ ਕਿਹੋ ਜਿਹਾ ਫਲ ਹੈ, ਇਹ ਆਪਾਂ ਇਹਦੇ ਬੀਜ ਨਾ ਲੈ ਜਾਈਏ, ਇਸ ਫਲ ਦੇ ਆਪਾਂ ਬੀਜ ਨਾ ਲੈ ਜਾਈਏ। ਭੋਲਾ ਮਰਦਾਨਾ ਕਹਿੰਦਾ ਹੈ ਵੀ ਆਪਾਂ ਉੱਥੇ ਜਾ ਕੇ ਤਲਵੰਡੀ ਵਿੱਚ ਬੀਜ ਦਿਆਂਗੇ, ਇੱਥੇ ਤਾਂ ਕੋਈ ਇਹਨੂੰ ਖਾਣ ਵਾਲਾ ਹੀ ਨਹੀਂ ਹੈ, ਇਹ ਤਾਂ ਐਵੇਂ ਅਜਾਈ ਨਦੀ ਵਿੱਚ ਵਗ ਰਿਹਾ ਹੈ, ਐਵੇਂ ਫਲ ਟੁੱਟ ਟੁੱਟ ਕੇ ਡਿੱਗੀ ਜਾ ਰਹੇ ਹਨ, ਐਵੇਂ ਰਸ ਚੋਰ ਅਜਾਈ ਜਾ ਰਿਹਾ। ਧੰਨ ਗੁਰੂ ਨਾਨਕ ਜੀ ਨੇ ਪਤਾ ਕੀ ਕਿਹਾ? ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਨਹੀਂ ਮਰਦਾਨਿਆ, ਹੱਸ ਕੇ ਮੁਸਕਰਾ ਕੇ ਚੋਜੀ ਪ੍ਰੀਤਮ ਕਹਿੰਦੇ ਨੇ ਮਰਦਾਨਿਆ, ਇਹ ਆਮ ਫਲ ਨਹੀਂ, ਇਹ ਅਮਰ ਫਲ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਤੂੰ ਚੱਖਿਆ ਇੰਨੇ ਦਿਨ ਬਾਅਦ, ਇਹ ਤੈਨੂੰ ਇਹ ਅੰਮ੍ਰਿਤ ਰਸ ਜੋ ਤੂੰ ਪੀਤਾ ਹੈ, ਇਹ ਨਾਮ ਰਸ ਹੈ, ਬੋਲੋ
1: ਸਤਨਾਮ।
0: ਇਹ ਇਸ ਤਰ੍ਹਾਂ ਨੀ ਮਿਲਦਾ ਜਿਵੇਂ ਤੂੰ ਕਹਿੰਦਾ ਜਾ ਕੇ ਕਿਤੇ ਬੀਜ ਬੀਜ ਦੀਏ। ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ, ਹੇ ਭਾਈ ਮਰਦਾਨਾ, ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ ਪਰਮਾਤਮਾ ਦੇ ਨਾਮ ਨੂੰ ਜਿਹੜੇ ਜਪਦੇ ਹਨ, ਇਹ ਰਸ ਤਾਂ ਉਹਨਾਂ ਦੀ ਰਸਨਾ ਤੇ ਜਾਂਦਾ ਹੈ, ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਜਿਹੜੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਨੇ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ ਮਰਦਾਨਿਆ, ਇਸ ਤਰ੍ਹਾਂ ਨੀ ਮਿਲਦਾ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਜਿਨ੍ਹਾਂ ਨੇ ਦੁਨੀਆਂ ਦੇ ਰਸ ਤਿਆਗ ਦਿੱਤੇ ਹਨ ਪਰਮਾਤਮਾ ਵਾਸਤੇ, ਪਰਮਾਤਮਾ ਦੇ ਨਾਮ ਵਾਸਤੇ। ਅਲੂਣੀ ਸਿਰ ਚੱਟੀ ਹੈ ਜਿਨ੍ਹਾਂ ਨੇ ਆਖਣ ਔਖਾ ਸਾਚਾ ਨਾਮ ਜਪਿਆ ਹੈ। ਇਹ ਮਰਦਾਨੇ ਉਹਨਾਂ ਦੀ ਰਸਨਾ ਤੇ ਇਹ ਫਲ ਇਹ ਰਸ ਜਾਂਦਾ ਹੈ। ਬੋਲੋ ਜੋ ਸਵਾਸ ਸਵਾਸ ਪਰਮੇਸ਼ਰ ਜੀ ਦਾ ਆਰਾਧਨ ਕਰਦੇ ਹਨ, ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਤੇ ਉਹ ਇਸ ਰਸ ਨੂੰ ਪੀ ਕੇ ਮਸਤ ਹੋ ਜਾਂਦੇ ਨੇ। ਬੋਲੋ ਉਹਨਾਂ ਨੂੰ ਖਮਾਰੀ ਚੜ ਜਾਂਦੀ ਹੈ, ਦੁਨਿਆਵੀ ਭੁੱਖਾਂ ਸਾ ਮਿਟ ਜਾਂਦੀਆਂ ਹਨ। ਜਿਨ੍ਹਾਂ ਨੂੰ ਇਹ ਰਸ ਦਾ ਇੱਕ ਕਿਣਕਾ ਜਿਨ੍ਹਾਂ ਦੀ ਰਸਨਾ ਤੇ ਆਉਂਦਾ ਹੈ, ਸੋ ਜੋ ਪਰਮਾਤਮਾ ਦਾ ਨਾਮ ਜਪਦੇ ਹਨ।

0: ਪੀਓ, ਫਿਰ ਕੀ ਹੋਏਗਾ? ਜਿਸ ਸਿਮਰਤ ਸੁੱਖ ਪਾਈ ਆ, ਇਹੋ ਜਿਹਾ ਸੁੱਖ ਮਿਲੇਗਾ। ਸਭ ਤਿਖਾ ਬੁਝਾਈ, ਤਿਖਾ ਨਾਮ ਹੈ ਪਿਆਸ ਦਾ, ਸਾਰੀਆਂ ਦੁਨੀਆਂ ਦੀਆਂ ਪਿਆਸਾਂ ਹੀ ਬੁਝ ਜਾਣਗੀਆਂ। ਬੋਲੋ
1: ਸਤਿਨਾਮ ਸ੍ਰੀ ਵਾਹਿਗੁਰੂ।
0: ਜਿਸ ਸਿਮਰ

0: ਸੋ ਗੁਰੂ ਜੀ ਕਹਿੰਦੇ ਨੇ ਮਰਦਾਨਿਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਜੋ ਕਰਲਾ ਕਰਦੇ ਹਨ, ਕਮਾਈ ਕਰਦੇ ਹਨ, ਦੁਨਿਆਵੀ ਰਸਾਂ ਦਾ ਤਿਆਗ ਕਰਕੇ ਜੋ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਇਹ ਰਸ ਉਹਨਾਂ ਦੀ ਜ਼ਬਾਨ ਤੇ ਜਾਂਦਾ ਹੈ। ਬੋਲੋ ਸੋ ਜਦੋਂ ਇਹ ਰਸ ਮਨ ਨੂੰ ਥੋੜਾ ਥੋੜਾ ਮਿਲ ਜਾਵੇ, ਫਿਰ ਮਨ ਕਿਉਂ ਨੀ ਟਿਕੇਗਾ? ਬੋਲੋ ਸਤਨਾਮ। ਸਿਮਰਨ ਜੋ ਸਾਧਨਾ ਦੀ ਪ੍ਰਾਰੰਭਤਾ ਵਿਚ ਸਤ ਸੰਗਤ ਆਪ ਜੀ ਨੇ ਸਰਵਣ ਕੀਤਾ ਸੀ ਨਾ, ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨੀ ਹੁੰਦਾ। ਕਈ ਲੋਕ ਕਹਿੰਦੇ ਹਨ ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨੀ ਹੁੰਦਾ, ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਭਾਈ ਜ਼ਬਾਨ ਹੀ ਪਵਿੱਤਰ ਨੀ ਹੁੰਦੀ, ਮਨ ਹੀ ਪਵਿੱਤਰ ਨੀ ਹੁੰਦਾ, ਮਨ ਵਿਚ ਪਰਮੇਸ਼ਰ ਆ ਕੇ ਵਸ ਜਾਂਦਾ ਹੈ। ਬੋਲੋ ਕੌਣ ਕਹਿੰਦੇ ਹਨ? ਗੁਰੂ ਜੀ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਨ, ਬਾਣੀ ਕਹਿੰਦੀ ਹੈ। ਸੋ ਪਰਮਾਤਮਾ ਦਾ ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਹੇ ਪਰਮੇਸ਼ਰ ਹੇ ਵਾਹਿਗੁਰੂ ਤੇਰਾ ਨਾਮ ਅੰਮ੍ਰਿਤ ਹੈ। ਸੋ ਨਾਮ ਨੂੰ ਜਪਣਾ ਫਿਰ ਕੀ ਹੋਇਆ? ਅੰਮ੍ਰਿਤ ਪੀਣਾ ਹੋਇਆ। ਬੋਲੋ ਨਾਮ ਨੂੰ ਜਪਣਾ ਕੀ ਹੈ? ਅੰਮ੍ਰਿਤ ਪੀਣਾ ਹੈ। ਜੇ ਕੋਈ ਅੰਮ੍ਰਿਤ ਪੀਂਦਾ ਹੋਵੇ ਫਿਰ ਉਸਦਾ ਮਨ ਨਾ ਟੇਕੇ ਕਿਵੇਂ ਹੋ ਸਕਦਾ? ਜੇ ਅਸੀਂ ਨਾਮ ਨੂੰ ਅੰਮ੍ਰਿਤ ਸਮਝਾਂਗੇ, ਅੰਮ੍ਰਿਤ ਜਾਣ ਕੇ ਪੀਵਾਂਗੇ, ਫਿਰ ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਹੋਇਆ ਭਾਈ? ਅੰਮ੍ਰਿਤ ਪੀਣਾ। ਬੋਲੋ ਕਰਾਂਗੇ ਜੇ ਅਸੀਂ ਕੁਛ ਸਮਾਂ ਕੱਢਾਂਗੇ, ਪੰਜ ਮਿੰਟ ਦਾ ਹੀ ਤੁਸੀਂ ਸੁਣਿਆ, ਪੰਜ ਮਿੰਟ ਹੀ ਨਾਮ ਜਪਣ ਦਾ ਕੀ ਫਲ ਹੈ ਭਾਈ? ਸੁਣਿਆ ਨਾ ਕਿਤਨਾ ਵੱਡਾ ਖਜ਼ਾਨਾ। ਜੂਲੀਆ ਦੀ ਰੂਹ ਕਹਿੰਦੀ ਹੈ ਤੂੰ ਆ ਕੇ ਵੇਖੇਂਗਾ ਕਿੱਡਾ ਵੱਡਾ ਖਜ਼ਾਨਾ ਇਕੱਠਾ ਕੀਤਾ ਹੈ ਤੂੰ, ਜੇ ਤੂੰ ਪੰਜ ਮਿੰਟ ਹੀ ਪਰਮਾਤਮਾ ਦਾ ਨਾਮ ਜਪੇਂਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਭਾਈ। ਉਂਝ ਤਾਂ ਮਹਾਰਾਜ ਜੀ ਕਹਿੰਦੇ ਨੇ ਕਿਤਨਾ ਨਾਮ ਜਪਣਾ? ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ, ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ। ਉੱਠਦੇ ਵੀ ਤੁਰੇ ਫਿਰਦੇ ਵੀ ਬਹਿੰਦਿਆਂ ਵੀ ਗੱਪਾਂ ਛੱਪਾਂ ਨਿੰਦਾ ਚੁਗਲੀ ਤੋਂ ਬਚ ਕੇ, ਕਹਿੰਦੇ ਪਰਮਾਤਮਾ ਦਾ ਨਾਮ ਜਪੋ ਜੋ ਨਿੰਦਾ ਚੁਗਲੀ ਗੱਪਾਂ ਛੱਪਾਂ ਵਿਚ ਸਮਾਂ ਬਰਬਾਦ ਕਰਦੇ ਹੋ, ਪਰਮਾਤਮਾ ਦਾ ਨਾਮ ਜਪੋ ਬਹਾਨੇ ਨਾ ਕਰੋ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਸਾਨੂੰ ਤਾਂ ਜੀ ਨਾਮ ਜਪਣ ਵਾਸਤੇ ਵਿਹਲੇ ਨੀ ਮਿਲਦਾ, ਨਾਮ ਜਪਣ ਵਾਸਤੇ ਟਾਈਮ ਹੀ ਨੀ ਮਿਲਦਾ। ਗੁਰੂ ਜੀ ਕਹਿੰਦੇ ਭਾਈ ਦੁਨੀਆਂ ਵਿਚ ਆਈ ਇਸ ਵਾਸਤੇ ਹਾਂ, ਤੇ ਨਾਮ ਕਿਵੇਂ ਨੀ ਜਪ ਸਕਦੇ? ਬੰਦਾ ਤੁਰਿਆ ਫਿਰਦਾ ਵੀ ਜਪ ਸਕਦਾ ਹੈ, ਬੈਠਾ ਵੀ ਜਪ ਸਕਦਾ ਹੈ, ਪਿਆ ਤੱਕ ਵੀ, ਉਠਤ ਬੈਠਤ ਸੋਵਤ ਨਾਮ। ਗੁਰੂ ਜੀ ਕਹਿੰਦੇ ਸੁੱਤਿਆ ਪਿਆ ਵੀ ਬੋਲੋ, ਉੱਠਦਿਆਂ ਵੀ ਬੈਠਦਿਆਂ ਵੀ ਤੁਰਿਆ ਫਿਰਦਿਆਂ ਵੀ ਚੌਂਕੜਾ ਲਗਾ ਕੇ ਵੀ ਸਹਿਜ ਆਸਣ ਤੇ ਬੈਠਿਆਂ ਵੀ, ਇਹ ਜੋ ਆਪਾਂ ਸਾਧਨਾ ਕਰਦੇ ਹਾਂ ਘੜੀ

0: ਅਟਲਿਆ ਇਹ ਤਾਂ ਇੱਕ ਅੰਮ੍ਰਿਤ ਵੇਲਾ, ਇਹ ਤਾਂ ਇੱਕ ਇਸ ਤਰ੍ਹਾਂ ਹੈ ਜਿਵੇਂ ਕਲੋਕ ਨੂੰ ਚਾਬੀ ਦੇਈ ਦੀ ਹੁੰਦੀ ਹੈ। ਕਲੋਕ ਨੂੰ ਚਾਬੀ ਦਿੱਤੀ, 24 ਘੰਟੇ ਉਹ ਆਪਣੇ ਆਪ ਐਟੋਮੈਟਿਕਲੀ ਚੱਲਦਾ ਰਹੇਗਾ, ਉਸ ਨੂੰ ਫਿਰ 24 ਘੰਟੇ ਬਾਅਦ ਚਾਬੀ ਦੇਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਜੋ ਅੰਮ੍ਰਿਤ ਵੇਲਾ ਜਾਂ ਸੰਗਤ ਵਿੱਚ ਬੈਠ ਕੇ ਨਾਮ ਜਪਣਾ, ਇਹ ਹੈ ਚਾਬੀ ਲਾਉਣੀ। ਬੋਲੋ
1: ਸਤਨਾਮ,
0: ਫਿਰ ਦਿਨ ਰਾਤ ਆਪਣੇ ਆਪ ਹੀ ਨਾਮ ਉਸ ਤੋਂ ਜਪਿਆ ਜਾਵੇਗਾ। ਉਸ ਦਾ ਸਵਾਸ, ਗੁਰੂ ਜੀ ਕਹਿੰਦੇ ਇੱਕ ਸਵਾਸ ਵੀ ਖਾਲੀ ਨਾ ਜਾਣ ਦਿਓ। ਜੇ ਨਾਮ ਤੋਂ ਬਿਨਾਂ ਸਵਾਸ ਵੀ ਖਾਲੀ ਚਲੇ ਗਏ, 24,000 ਸਵਾਸ ਦਿਨ ਰਾਤ ਕਰਕੇ ਆਉਂਦੇ ਹਨ, ਉਹ ਤਾਂ ਫਿਰ ਵਿਅਰਥ ਚਲੇ ਗਏ। ਸੋ ਜੋ ਚੌਂਕੜਾ ਲਗਾ ਕੇ ਇਕਾਗਰ ਚਿੱਤ ਹੋ ਕੇ ਬੈਠਣਾ, ਕਮਾਈ ਕਰਨੀ, ਇਹ ਹੈ ਚਾਬੀ ਲਗਾਉਣੀ। 2 ਘੰਟੇ, 2.5 ਘੰਟੇ, ਘੰਟਾ, 1.5 ਘੰਟਾ, ਜਿਤਨੇ ਵੀ ਕਿਸੇ ਦੀ ਸਮਰੱਥ ਹੈ, 5 ਮਿੰਟ ਤੋਂ ਹੀ ਸ਼ੁਰੂ ਹੋ ਕੇ, 5 ਮਿੰਟ ਤੋਂ। 5 ਮਿੰਟ ਨਾਮ ਜਪਣਾ ਕੀ ਔਖਾ ਹੈ? 5 ਮਿੰਟ ਤੋਂ 10 ਮਿੰਟ ਹੋ ਜਾਏਗਾ, 15 ਮਿੰਟ ਹੋ ਜਾਣਗੇ, 20 ਹੋ ਜਾਣਗੇ, 1/2 ਘੰਟਾ ਹੋ ਜਾਵੇਗਾ, 5 ਮਿੰਟ। ਸੋ ਇਹ ਹੈ ਚਾਬੀ ਲਗਾਉਣੀ, ਤੇ ਚਾਬੀ ਲਗਾਈ ਫਿਰ ਕਲੋਕ ਆਪਣੇ ਆਪ ਚੱਲਦਾ ਰਹੇਗਾ। ਸੰਗਤ ਵਿੱਚ ਬੈਠ ਕੇ ਅਸੀਂ ਚਾਬੀ ਲਗਾਉਣੀ ਹੈ ਭਾਈ, ਸਿਮਰਨ ਦੀ, ਨਾਮ ਦੀ, ਜੋ ਇਹ ਬੈਠ ਕੇ ਸਵਾਸਾਂ ਦੀ ਚਾਬੀ। ਜੇ ਵੈਸੇ ਕੋਈ ਸੋਚੇ ਵੀ ਆਪਣੇ ਆਪ ਨਹੀਂ, ਆਪਣੇ ਆਪ ਨਹੀਂ, ਚਾਬੀ ਦੇਣੀ ਪਵੇਗੀ, ਸਤਸੰਗਤ ਕਰਨੀ ਪਵੇਗੀ, ਬੈਠ ਕੇ ਨਾਮ ਜਪਣਾ ਪਵੇਗਾ, ਫੇਰ ਤੁਰਦਿਆਂ ਫਿਰਦਿਆਂ ਜਪ ਸਕਦਾ। ਵੈਸੇ ਗੱਲਾਂ ਬਾਤਾਂ ਦੇ ਨਾਲ ਨਹੀਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ। ਕਹਿੰਦੇ ਜਨਾਂ ਦਾ ਤਾਂ ਕੰਮ ਇਹੀ ਹੈ, ਸਿੱਖਾਂ ਦਾ, ਸੇਵਕਾਂ ਦਾ, ਜੋ ਮਨੁੱਖ ਹੈ ਉਸਦਾ ਕੰਮ ਇਹੀ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਤੂੰ ਇਹ ਕੰਮ ਨੂੰ ਛੱਡ ਕੇ ਦੂਸਰੇ ਕੰਮ ਕਰਨੇ ਹਨ, ਪਰੰਤੂ ਇਹਨੂੰ ਛੱਡ ਕੇ ਨਹੀਂ, ਜਪਦੇ ਹੋਏ ਹੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰਮੁਖ ਪਿਆਰੇ ਮਹਾਂਪੁਰਸ਼ ਕਿਤਨੇ ਹੋਏ ਹਨ, ਹਲ ਵਾਹੁੰਦੇ ਵੀ ਨਾਮ ਜਪਦੇ, ਕਾਰ ਵਿਹਾਰ ਕਰਦੇ ਹੀ ਨਾਮ ਜਪਦੇ। ਅਸੀਂ ਤਾਂ ਫਿਰ ਇਹ ਸਾਡੇ ਬਹਾਨੇ ਹਨ ਵੀ ਅਸੀਂ ਨਾਮ ਜਪਣ ਵਾਸਤੇ ਵਿਹਲ ਨਹੀਂ ਮਿਲਦਾ, ਸਾਨੂੰ ਟਾਈਮ ਨਹੀਂ ਮਿਲਦਾ ਜੀ। ਨਹੀਂ, ਬੰਦਾ ਕਿਵੇਂ ਵੀ ਨਾਮ ਜਪਦਾ ਹੈ, ਘਰੋਂ ਤੁਰਦਾ ਹੈ ਤਾਂ ਫਿਰ ਆਪਣਾ ਕੋਈ ਕਿਤੇ ਪਹੁੰਚਦਾ, ਦਫ਼ਤਰ ਜਾਂਦਾ, ਡਿਊਟੀ ਤੇ ਜਾਂਦਾ, ਰਸਤੇ ਵਿੱਚ ਵਿਹਲਾ ਟਾਈਮ ਹੁੰਦਾ, ਉਸ ਸਮੇਂ ਵੀ ਉਹ ਨਾਮ ਜਪ ਸਕਦਾ ਹੈ। ਜਿਸ ਸਮੇਂ ਮਾਈਆਂ ਵੀ ਖਾਣਾ ਬਣਾਉਂਦੀਆਂ ਹਨ, ਉਸ ਸਮੇਂ ਵੀ ਨਾਮ ਜਪ ਸਕਦੀਆਂ ਹਨ। ਵੱਖਰੀ ਗੱਲ ਹੈ ਜੋ ਗੱਪਾਂ ਤੋਂ ਬਚਣ, ਨਿੰਦਾ ਚੂਲੀ ਤੋਂ ਬਚਣ। ਬਹੁਤ ਸਾਰੇ ਸਤਸੰਗੀ ਅਖਵਾਉਣ ਵਾਲੇ ਸੰਗਤ ਵਿੱਚ ਆ ਕੇ ਭਾਈ ਗੱਪਾਂ ਛੱਪਾ ਮਾਰੀ ਜਾਂਦੇ ਹਨ। ਸੋ ਇਸ ਕਰਕੇ ਅਸੀਂ ਜਵਾਨ ਨੂੰ ਪਰਮਾਤਮਾ ਦੇ ਨਾਮ ਵਿੱਚ ਲਗਾਉਣਾ, ਪਰਮਾਤਮਾ ਦੇ ਨਾਮ ਦੀ ਮਹਿਮਾ ਆਪਣੇ ਹਿਰਦੇ ਵਿੱਚ ਵਸਾਉਣੀ ਹੈ। ਬੋਲੋ, ਕਿਉਂਕਿ ਤਾਂ ਹੀ ਜਪਾਂਗੇ ਜੇ ਸਾਨੂੰ ਨਾਮ ਤੇ ਵਿਸ਼ਵਾਸ ਹੀ ਨਹੀਂ ਆਵੇਗਾ, ਪਿਆਰ ਹੀ ਨਹੀਂ ਆਵੇਗਾ, ਸ਼ਰਧਾ ਨਹੀਂ ਆਵੇਗੀ, ਅਸੀਂ ਨਾਮ ਕਿਵੇਂ ਜਪਾਂਗੇ? ਜੇ ਸਾਨੂੰ ਪਤਾ ਹੋਵੇਗਾ ਨਾਮ ਕਿਤਨਾ ਉੱਚਾ ਹੈ, ਕਿਤਨਾ ਪਵਿੱਤਰ ਹੈ, ਇਸ ਨੂੰ ਜਪਣ ਦੇ ਨਾਲ ਕਿੰਨੇ ਫਲ ਮਿਲਦੇ ਨੇ, ਆਪਾਂ ਇਸੇ ਮਨ ਸਾਧਨਾ ਕੈਂਪ ਕਿਉਂ ਲਗਾ ਰਹੇ ਹਾਂ? ਇਸੇ ਵਾਸਤੇ ਵੀ ਨਾਮ ਕਿਵੇਂ ਜਪਣਾ ਹੈ, ਨਾਮ ਜਪਣ ਦੇ ਕੀ ਫਲ ਹੁੰਦੇ ਹਨ, ਨਾਮ ਜਪਣ ਨਾਲ ਮਨ ਕਿਵੇਂ ਟਿਕਾਈਦਾ ਹੈ, ਨਾਮ ਜਪਣ ਦੀਆਂ ਕੀ ਕੀ ਅਵਸਥਾ ਹੁੰਦੀਆਂ ਹਨ, ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਤਾਂ ਸਾਰਾ ਕੁਛ ਨਹੀਂ ਕਰ ਸਕਦੇ, ਤੇ ਨਾਮ ਜਪਣ ਦੇ ਨਾਲ ਕਿਹੜੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂ ਗੁਰੂ ਜੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਹਨ, ਬਾਣੀ ਦੇ ਵਿੱਚ ਵਾਰ ਵਾਰ ਇਸੇ ਗੱਲ ਤੇ ਜ਼ੋਰ ਦਿੰਦੇ ਹਨ ਕਿ ਨਾਮ ਜਪੋ, ਨਾਮ ਜਪੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਹਿੰਦੇ ਹਨ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ। ਜੇ ਕੋਈ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿੱਚ ਖੋਜੋ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸ਼ਬਦ ਦੁਆਰਾ ਆਪਣੇ ਆਪੇ ਦੀ ਖੋਜ ਕਰੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ। ਪਰਮਾਤਮਾ ਨੂੰ ਕੋਈ ਮਿਲਣਾ ਚਾਹੁੰਦਾ ਹੈ, ਕਿੱਥੇ ਜਾ ਕੇ ਮਿਲੇਗਾ? ਕਿਤੇ ਨਹੀਂ ਮਿਲਣਾ ਉਸਨੇ, ਦੁਨੀਆਂ ਵਿੱਚ ਨਹੀਂ ਮਿਲਣਾ, ਪਹਾੜਾਂ ਜੰਗਲਾਂ ਵੇਲਾ ਚਲੇ ਨਹੀਂ ਮਿਲਣਾ, ਕਿਤੇ ਨਹੀਂ ਮਿਲਣਾ, ਕਿੱਥੇ ਮਿਲੇਗਾ? ਜੋ ਕਰੋ ਕੋ ਮਿਲਵੋ ਚਾਹੇ ਖੋਜ ਸ਼ਬਦ ਮਹਿਲੇ, ਸ਼ਬਦ ਵਿੱਚ ਮਿਲੇਗਾ, ਸ਼ਬਦ ਦੀ ਖੋਜ ਕਰੋ, ਗੁਰੂ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਹਨ। ਸੋ ਇਸ ਕਰਕੇ ਇਸ ਨਾਮ ਨੂੰ ਜਵਾਨ ਦੁਆਰਾ, ਸਵਾਸਾਂ ਦੁਆਰਾ ਜਪੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

0: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, ਫਿਰ ਉਹਨਾਂ ਦੀ ਸਵਾਸਾਂ ਦੀ ਮਾਲਾ ਬਣ ਜਾਂਦੀ ਹੈ। ਫਿਰ ਉਹਨਾਂ ਦੇ ਜੋ ਸਿਮਰਨ ਹੈ, ਨਾਮ ਹੈ, ਸੁਰਤੀ ਵਿੱਚ ਹੀ ਬੈਠ ਜਾਂਦਾ ਹੈ। ਫਿਰ ਆਪਣੇ ਜਿਤਨੇ ਵੀ ਪੋਰ ਹਨ, ਸਰੀਰ ਦੇ ਰੋਮ ਹਨ, ਕਿਤਨੇ ਹਨ, ਕਰੋੜਾਂ ਹਨ। ਜਿਵੇਂ ਆਪਾਂ ਕਿਸੇ ਟਿਊਬ ਦੇ ਵਿੱਚ ਹਵਾ ਭਰੀ ਹੋਵੇ ਨਾ, ਉਸ ਨੂੰ ਦੱਬ ਦਈਏ, ਇੱਕ ਪਾਸੇ ਪ੍ਰੈਸ਼ਰ ਮਾਰੀਏ, ਜਿੱਥੋਂ ਉਹ ਲੀਕ ਕਰੇਗੀ ਉੱਥੋਂ ਪਾਣੀ ਨਿਕਲੇਗਾ। ਇਸੇ ਤਰ੍ਹਾਂ ਹੀ ਜੋ ਆਪਣਾ ਨਾਭੀ ਦੇ ਵਿੱਚ ਕੋਟੀ ਦੇ ਵਿੱਚ ਸਵਾਸ ਨੂੰ ਫਿਰ ਜਦੋਂ ਆਪਣੇ ਆਪ ਸਵਾਸ ਰੁਕਦਾ, ਰੋਕਣ ਦੀ ਜ਼ਰੂਰਤ ਨਹੀਂ, ਹੱਠ ਯੋਗ ਕਰਨ ਦੀ ਲੋੜ ਨਹੀਂ ਹੈ। ਕਈ ਆਪਣਾ ਕਈ ਤਰ੍ਹਾਂ ਦਾ ਔਖਾ ਨੁਕਸਾਨ ਹੁੰਦਾ, ਸਿਮਰਨ ਵਿੱਚ ਜੀ ਜ਼ੋਰ ਲਾਉਣਾ ਚਾਹੀਦਾ, ਹੱਠ ਨਹੀਂ ਕਰਨਾ ਚਾਹੀਦਾ, ਹੱਠ ਦੀ ਲੋੜ ਇਹ ਨਹੀਂ ਪੈਂਦੀ ਹੈ, ਵਾਹਿਗੁਰੂ ਤਾਂ ਆਪਣੇ ਆਪ ਹੀ ਮਿਲਦਾ ਹੈ। ਸੋ ਜਦੋਂ ਉਹ ਸਵਾਸ ਸਿਮਰਨ ਦੇ ਰਸ ਵਿੱਚ ਆ ਕੇ ਮਨ ਰੁਕਦਾ ਹੈ, ਸਵਾਸ ਰੁਕੇਗਾ, ਜਿਵੇਂ ਟਿਊਬ ਨੂੰ ਬੰਦ ਕਰਨ ਦੇ ਨਾਲ ਪ੍ਰੈਸ਼ਰ ਨਿਕਲਦਾ, ਇਸੇ ਤਰ੍ਹਾਂ ਇਹਨਾਂ ਰੋਮਾਂ ਦੇ ਵਿੱਚੋਂ ਵੀ ਜਿਵੇਂ ਹਵਾ ਨਿਕਲਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਨਿਕਲੇਗੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਹਾਰਾਜਾ ਨਾਭਾ, ਬਾਬਾ ਹਰਜਿਤ ਸਿੰਘ, ਜਿਨ੍ਹਾਂ ਦੀ ਸਾਖੀ ਤੁਸੀਂ ਇੱਕ ਦੀਵਾਨ ਵਿੱਚ ਸੁਣੀ ਸੀ, ਬਾਬਾ ਜੱਸਾ ਸਿੰਘ ਪਟਿਆਲਾ, ਜਿਨ੍ਹਾਂ ਦੇ ਮਹਾਂਪੁਰਸ਼ ਬਾਬਾ ਹਰਜਿਤ ਸਿੰਘ ਤੇ ਮਹਾਰਾਜਾ ਨਾਭਾ ਸਰੀਰ ਛੱਡਣ ਲੱਗੇ, ਉਸਦੇ ਅੱਖਾਂ ਵਿੱਚ ਪਾਣੀ ਆ ਗਿਆ। ਪੁੱਛਦੇ ਹਨ ਵੀ ਮਹਾਰਾਜਾ ਕਿਉਂ, ਤੁਸੀਂ ਕੋਈ ਦੁੱਖ ਹੈ ਤੁਹਾਨੂੰ? ਕਹਿੰਦੇ ਨਹੀਂ, ਇਹ ਤਾਂ ਸ਼ੁਕਰਾਨੇ ਦੇ ਹੰਝੂ ਹਨ। ਬੋਲੋ
1: ਸਤਨਾਮ।
0: ਕਹਿੰਦੇ ਮੇਰੇ ਮਨ ਵਿੱਚ ਬਹੁਤ ਹੀ ਖਾਹਿਸ਼ ਸੀ ਵੀ ਜੇ ਇਹਨਾਂ ਅੱਖਾਂ ਦੇ ਨਾਲ ਕਿਤੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰ ਲੈਂਦਾ, ਮੈਨੂੰ ਉਸ ਸਮੇਂ ਜਨਮ ਮਿਲਦਾ। ਬੋਲੋ
1: ਸਤਨਾਮ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਗੁਰੂਆਂ ਦਾ ਸਰੂਪ ਹੈ। ਕਹਿੰਦੇ ਜੋ ਬਾਬਾ ਹਰਜਿਤ ਸਿੰਘ ਜੀ ਹਨ, ਜੋ ਮੈਂ ਇਹਨਾਂ ਦੇ ਦਰਸ਼ਨ ਕੀਤੇ ਹਨ, ਬਾਬਾ ਹਰਜਿਤ ਸਿੰਘ ਜੀ ਸੰਗਤ ਕੀਤੀ ਹੈ, ਮੈਂ ਦੇਖਿਆ ਮਹਾਰਾਜਾ ਹੀਰਾ ਸਿੰਘ ਨਾਭਾ, ਕਹਿਣ ਲੱਗਿਆ ਕਿ ਮੈਨੂੰ ਇਹਨਾਂ ਦਾ ਰੋਮ ਰੋਮ ਜਿਹੜਾ ਹੈ ਨਾਮ ਜਪਦਾ ਪ੍ਰਤੀਤ ਹੋਇਆ ਹੈ। ਬੋਲੋ ਮਹਾਰਾਜ। ਕਹਿੰਦੇ ਦੇਖੋ ਕਿੱਡੀ ਉੱਚੀ ਅਵਸਥਾ ਹੈ, ਅਸੀਂ ਤਾਂ ਇੱਕ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਔਖਾ ਹੈ ਸਾਨੂੰ। ਦੇਖੋ ਗੁਰਮੁਖ ਜਿਹੜੇ ਹਨ ਸੰਗਤ ਵਿੱਚ, ਹੁਣ ਕੋਈ ਤਾਂ ਭਾਈ ਅੱਜ ਤੋਂ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਦਾ ਹੈ, ਕਈਆਂ ਨੂੰ ਸਾਲ ਹੋ ਗਿਆ, ਕਈਆਂ ਨੂੰ 2 ਸਾਲ ਹੋ ਗਏ, ਬਹੁਤੇ ਤਾਂ ਆਪਾਂ ਸੁਣਦੇ ਹੀ ਆ, ਕਰਦੇ ਤਾਂ ਨਹੀਂ ਹੈਗੇ। ਇਸੇ ਕਰਕੇ ਮਨ ਦੀ ਅਵਸਥਾ ਸਾਡੀ ਉੱਥੇ ਹੀ ਖੜੀ ਰਹਿੰਦੀ ਹੈ। ਸੇ ਕਈ ਭਾਈ ਕਮਾਈਆਂ ਕਰਦੇ ਹਨ, ਕਈਆਂ ਨੂੰ 10-10 ਸਾਲ 20-20 ਸਾਲ ਕਮਾਈ ਕਰਦੇ ਬੀਤ ਗਏ। ਦੇਖੋ ਗੁਰਮੁਖ ਮਹਾਰਾਜ ਕਹਿੰਦੇ ਹਨ ਕਿਤਨੀ ਉੱਚੀ ਅਵਸਥਾ, ਕਿਤਨੇ ਨਾਮ ਜਪ ਤੱਕ ਕਿੱਥੇ ਪਹੁੰਚ ਗਏ ਹਨ। ਉਹ ਉਹਨਾਂ ਦੀ ਜਵਾਨ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੀ, ਸਵਾਸ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ।
2: ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ।

সব তার মরায়কে যায়। ਕਈ ਵਾਰ ਮਨੁੱਖ ਭਲੇ ਕਰਮ ਕਰਦਿਆਂ ਹੋਇਆਂ ਵੀ ਮਨ ਵਿੱਚ ਅਹੰਕਾਰ ਕਰ ਲੈਂਦਾ, ਮੈਂ ਕਰ ਰਿਹਾ, ਜੇ ਦਾਨ ਦਿੱਤਾ ਤਾਂ ਮੈਂ ਦਿੱਤਾ। ਕਈ ਵਾਰ ਮਨੁੱਖ ਦਾਨ ਕਰ ਰਿਹਾ ਹੁੰਦਾ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਰਿਹਾ ਹੁੰਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਕੇ ਨਹੀਂ ਦਾਤਾ ਬਣ ਕੇ ਕਰ ਰਿਹਾ ਹੁੰਦਾ। ਤੇ ਹਜ਼ੂਰ ਕਹਿੰਦੇ ਹਨ, ਜੇ ਕੋ ਹੋਏ ਬਹੇ ਦਾਤਾਰ ਤਿਸ ਦੇਣ ਹਾਰ ਜਾਣੇ ਗਾਵਾਰ। ਜੇ ਵਾਹਿਗੁਰੂ ਨੇ ਤੈਨੂੰ ਸਮਰੱਥਾ ਬਖਸ਼ੀ ਹੈ ਕੁਝ ਚੰਗੇ ਪਾਸੇ ਲਾਉਣ ਦੀ, ਤਾਂ ਫਿਰ ਅਹੰਕਾਰ ਨਾ ਕਰੀ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਕਈ ਵਾਰ ਮਨੁੱਖ ਅਗਿਆਨਤਾ ਮੂਰਖਤਾ ਦੀ ਬੇੜੀ ਤਾਂ ਪੈਰਾਂ ਵਿੱਚੋਂ ਲੋਹੇ ਦੀ ਬੇੜੀ ਲਾਹ ਦਿੰਦਾ ਤੇ ਚੰਗੇ ਕਰਮ ਕਰਦਾ। ਪੁੰਨ ਦਾਨ ਕਰਕੇ ਚੰਗੇ ਕਰਮ ਕਰਕੇ ਜੇ ਮਨ ਵਿੱਚ ਅਹੰਕਾਰ ਕਰ ਰਿਹਾ ਤਾਂ ਹੁਣ ਇਸਨੇ ਸੋਨੇ ਦੀ ਬੇੜੀ ਪਾ ਲਈ ਹੈ ਪੈਰ ਵਿੱਚ, ਰਿਹਾ ਤਾਂ ਕੈਦੀ ਦਾ ਕੈਦੀ ਨਾ। ਇਸ ਲਈ ਜੇ ਵਾਹਿਗੁਰੂ ਨੇ ਭਾਈ ਤੈਨੂੰ ਸਮਰੱਥਾ ਬਖਸ਼ੀ ਹੈ ਸੇਵਾ ਕਰਨ ਦੀ, ਤਾਂ ਫਿਰ ਮਨ ਵਿੱਚ ਅਹੰਕਾਰ ਨਾ ਕਰ। ਬੀਜ ਕਿਤਨਾ ਵੀ ਚੰਗਾ ਹੋਵੇ ਤੇ ਜੇ ਧਰਤੀ ਚੰਗੀ ਨਾ ਹੋਵੇ ਤਾਂ ਬੀਜ ਹੀ ਜ਼ਾਇਆ ਚਲਾ ਜਾਂਦਾ। ਇਸ ਲਈ ਹਜ਼ੂਰ ਕਹਿੰਦੇ ਨੇ, ਤੇਰੀ ਨੀਅਤ ਵੀ ਰਾਸ ਹੋਵੇ, ਚੰਗੀ ਹੋਵੇ, ਤੇਰਾ ਮਨ ਵੀ ਗੁਰੂ ਦੇ ਚਰਨਾਂ ਵਿੱਚ ਨਿਮਰਤਾ ਦੇ ਨਾਲ ਜੁੜਿਆ ਹੋਵੇ, ਤੇ ਫਿਰ ਤੇਰਾ ਜਪਿਆ ਹੋਇਆ ਨਾਮ ਫਲੀਭੂਤ ਹੋਵੇਗਾ। ਐਸਾ ਨਾ ਹੋਵੇ ਦੇ ਮੰਗੈ ਸਹਿ ਸਹਿ ਗੂਣਾ, ਅਸੀਂ ਕਿਉਂ ਗੁਰੂ ਨਾਲੋਂ ਵਿਛੜ ਜਾਂਦੇ ਹਾਂ, ਭਟਕ ਜਾਂਦੇ ਹਾਂ ਆਪਣੇ ਅਸਲ ਰਾਹ ਤੋਂ, ਕਿਉਂਕਿ ਅਸੀਂ ਦੇਣੇ ਤਾਂ ਥੋੜੇ ਜਿਹੇ ਪੈਸੇ ਹੁੰਦੇ ਨੇ ਗੁਰੂ ਅੱਗੇ ਰੱਖ ਕੇ, ਤੇ ਫਿਰ ਕਿੱਡੀਆਂ ਲੰਬੀਆਂ ਅਰਦਾਸਾਂ ਕਰਦੇ ਹਾਂ ਕਿ ਹੇ ਵਾਹਿਗੁਰੂ ਮੇਰਾ ਆਹ ਕਾਰਜ ਵੀ ਸਵਾਰ, ਆਹ ਵੀ ਸਵਾਰ, ਉਹ ਵੀ ਮੇਰਾ ਕੰਮ ਕਰ, ਤੇ ਜਦੋਂ ਕੋਈ ਵੀ ਨਹੀਂ ਹੁੰਦਾ ਕੰਮ ਤਾਂ ਫਿਰ ਅਸੀਂ ਗੁਰੂ ਵੱਲੋਂ ਬੇਮੁੱਖ ਹੋ ਜਾਂਦੇ ਹਾਂ। ਹਜ਼ੂਰ ਬਾਣੀ ਵਿੱਚ ਵੀ ਦੱਸ ਰਹੇ ਹਨ, ਭਾਈ ਕਿਸੇ ਨੂੰ ਪੈਸੇ ਦੇਈਏ ਬੜੀ ਗੱਲ ਹੈ, ਤੂੰ ਉਸ ਕੋਲੋਂ ਵਿਹਾਜ ਲੈ ਲੈ, ਤੇ ਜੇ ਤੂੰ 1% ਦੇ ਕੇ 100 ਗੁਣਾ ਗੁਰੂ ਕੋਲੋਂ ਮੰਗ ਰਿਹਾ ਤੇ ਨਹੀਂ ਮਿਲਿਆ ਤੇ ਤੂੰ ਬੇਮੁੱਖ ਹੋ ਜਾਣਾ। ਦੇ ਮੰਗੈ ਸਹਿ ਸਹਿ ਗੁਣਾ, ਸੋਭ ਕਰੇ ਸੰਸਾਰ। ਤੇ ਜੇ ਤੂੰ ਦਿੰਦਾ ਵੀ ਹੈ ਉਹਦੇ ਨਾਂ ਤੇ, ਤਾਂ ਚਾਹੁੰਦਾ ਕਿ ਸਾਰੀ ਸੰਗਤ ਸਾਰਾ ਸੰਸਾਰ ਮੇਰੀ ਸ਼ੋਭਾ ਕਰੇ। ਭਾਈ ਆਹ ਵੇਖੋ ਜੀ ਕਿਤਨਾ ਦਾਨ ਕੀਤਾ। ਹਜ਼ੂਰ ਕਹਿੰਦੇ ਹਨ, ਧਰਮ ਰਾਜ ਦੇ ਜਾਣਾ ਪਏਗਾ, ਪੇਸ਼ ਹੋਣਾ ਪਏਗਾ, ਤੇ ਜੇ ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦਾ ਤਾਂ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਦੇ, ਗੁਰੂ ਦਾ ਸਮਝ ਕੇ ਵਰਤ। ਤੇ ਫਿਰ ਕੀਤਾ ਹੋਇਆ ਸਿਮਰਨ, ਕੀਤੀ ਹੋਈ ਸੇਵਾ, ਤੇਰਾ ਜਨਮ ਮਰਨ ਘਟ ਦੇਵੇਗੀ, ਕਿਉਂਕਿ ਇਹ ਮਨਮੁਖੀ ਰੀਤਾਂ ਹਨ। ਦੇ ਕੇ ਮਨ ਵਿੱਚ ਅਹੰਕਾਰ ਕਰਨਾ ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤਰਾ ਹੈ। ਕੀਤਾ ਕਰਦਿਆਂ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ। ਹਜ਼ੂਰ ਬਖਸ਼ਿਸ਼ ਕਰ ਰਹੇ ਹਨ।

ਵਿੱਚ ਹੋ ਮੈਂ ਕਰਮ ਕਮਾਮ ਦੇ ਜਿਉਂ ਵੇਸ਼ਵਾ ਪੂਤ ਨਾ ਨਾ ਬਿਨਾ ਸਤਿਗੁਰ ਦੇ ਹਜ਼ੂਰ ਕਹਿੰਦੇ ਹਨ ਜਮ ਕਾਲ ਨਾ ਛੋੜੀ ਧਰਮ ਰਾਜਾ ਨੂੰ ਪੇਸ਼ਾਬ ਦੇਣਾ ਪਵੇਗਾ ਜੇ ਤੂੰ ਆਪਣਾ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ ਤਾਂ ਹੁਣ ਕੋਈ ਹਿਸਾਬ ਨਹੀਂ ਜਿਨ ਨਾਨਕ ਲੇਖਾ ਸਮਝਿਆ ਫਿਰ ਧਰਮ ਰਾਏ ਦਰ ਕਾਗਜ਼ ਉਫਾਰੇ ਧਰਮ ਰਾਜ ਕਾਗਜ਼ ਫਾਰ ਦਿੰਦਾ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੈ ਬਿਨ ਸਤਿਗੁਰ ਜਮ ਕਾਲ ਨਾ ਛੋੜੀ ਦੂਜੇ ਪਾਏ ਖੁਆਈ ਜੋ ਬਣ ਜਾਂਦਾ ਨਦਰ ਨਾ ਆ ਹਉਮੈ ਦੇ ਵਿੱਚ ਕਰਮ ਤਾਂ ਕਰ ਰਿਹਾ ਪਰ ਇਸ ਦਾ ਜੋਬਨ ਜਾ ਰਿਹਾ ਬਿਨਾਂ ਸਿਮਰਨ ਦੇ ਬਿਨਾਂ ਸੇਵਾ ਦੇ ਕਿਉਂਕਿ ਸਭ ਤੋਂ ਦਾਨਾ ਸਿਰ ਦਾਨ ਹੈ ਨਾਮ ਦਾਨ ਰੋਜ਼ ਅਰਦਾਸ ਵਿੱਚ ਕਹਿੰਦੇ ਹਨ ਕਿ ਦਾਨਾ ਸਿਰ ਦਾਨ ਤੇ ਜਿਹੜਾ ਮਨੁੱਖ ਸਤਿਗੁਰਾਂ ਦੀ ਬਖਸ਼ੀ ਹੋਈ ਆਈਓ ਨੂੰ ਅਮੋਲਕ ਸਵਾਸਾਂ ਨੂੰ ਪਾ ਕੇ ਗੁਰੂ ਦੇ ਲੇਖੇ ਨਿਤਨੇਮ ਨਹੀਂ ਕਰਦਾ ਗੁਰੂ ਦੇ ਲੇਖੇ ਸਮਾਂ ਨਹੀਂ ਕੱਢਦਾ ਉਹਦੇ ਕੀਤੇ ਹੋਏ ਪੁੰਨ ਦਾਨ ਹੋਰ ਸਾਰੇ ਨਿਸਫਲ ਹੋ ਜਾਂਦੇ ਹਨ ਇਸ ਲਈ ਭਾਈ ਜਿਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਅਮੋਲਕ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ ਉਹਦੇ ਗੁਣ ਗਾਉਣੇ ਹਨ ਭਾਈ ਪਾਨਾ ਜੀ ਜੋ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਅਨਨ ਸੇਵਕ ਹਰ ਵੇਲੇ ਸੇਵਾ ਸਿਮਰਨ ਵਿੱਚ ਜੁੜੇ ਰਹਿਣਾ ਤੇ ਫਿਰ ਸਰਬੱਤ ਦਾ ਭਲਾ ਮੰਨਣਾ ਮਨੁੱਖ ਉਹੀ ਹੈ ਜੋ ਕੌੜੇ ਬਚਨ ਬੋਲਣ ਵਾਲੇ ਦਾ ਵੀ ਭਲਾ ਸੋਚੇ ਜਿਹੜਾ ਸਾਡੇ ਨਾਲ ਬੁਰਾ ਕਰ ਰਿਹਾ ਉਹਦੇ ਲਈ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਇਸ ਨੂੰ ਸਮਰਥ ਬਖਸ਼ ਕਿਉਂਕਿ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਢਿਆ ਹਰ ਪੈਜ ਰਖਾਏ ਜੇ ਕੋਈ ਜੀਵ ਕੌੜਾ ਬੋਲਦਾ ਤਾਂ ਭਗਤ ਜਨਾਂ ਦਾ ਮਨ ਈਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਨਿਰੰਕਾਰ ਇਹਦਾ ਕੀ ਕਸੂਰ ਹੈ ਜੋ ਪਾਵੇ ਬਾਂਡੇ ਵਿੱਚ ਵੱਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੋ ਕੁਝ ਤੂੰ ਇਹਦੇ ਅੰਦਰ ਪਾਇਆ ਇਸਨੇ ਉਹੀ ਬੋਲਣਾ ਸੀ ਨਾ ਤੇ ਕਿਰਪਾ ਕਰ ਇਹ ਵੀ ਤੇਰਾ ਸਿਮਰਨ ਕਰਕੇ ਤਰ ਜਾ ਭਾਈ ਪਾਨਾ ਜੀ ਸਾਸ ਗ੍ਰਾਸ ਭਗਤੀ ਕਰਿਆ ਕਰਦੇ ਸਨ ਅਲਾਹਾਬਾਦ ਦੇ ਨਿਵਾਸੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਵਿੱਚੋਂ ਸਨ ਆਪ ਇਕਾਂਤ ਜਮੁਨਾ ਦੇ ਕਿਨਾਰੇ ਜਾ ਕੇ ਨਿਤਨੇਮ ਕਰਿਆ ਕਰਦੇ ਸਨ ਤੇ ਇੱਕ ਸਾਕਤ ਪੁਰਸ਼ ਕਹਿਣ ਲੱਗਾ ਓਏ ਕਿਉਂ ਪਖੰਡ ਬਣਾਈ ਬੈਠੇ ਕਿਉਂ ਰੱਬ ਨੂੰ ਹਰ ਵੇਲੇ ਬੇਆਰਾਮ ਕਰਦਾ ਰਹਿਣਾ ਹਰ ਵੇਲੇ ਮੈਂ ਜਦੋਂ ਲੰਘਣਾ ਤੂੰ ਇੱਥੇ ਬੁੜ ਬੁੜ ਕਰ ਰਿਹਾ ਹੁੰਦਾ ਭਾਈ ਪਾਨਾ ਜੀ ਤਾਂ ਗੁਰੂ ਕੀ ਬਾਣੀ ਪੜ੍ਹਦੇ ਹੁੰਦੇ ਸਨ ਪਰ ਸਾਕਤ ਪੁਰਸ਼ ਲਈ ਇਹ ਬੁੜ ਬੁੜ ਹੈ ਉਚਾਰਨ ਕਰੋ ਸ੍ਰੀ ਇਸੇ ਲਈ ਕਿਹਾ ਨਾ ਸਾਕਤ ਬੱਪੜਾ ਮਰ ਗਿਆ ਕੋਈ ਨਾ ਲੇਵੇ ਨਾ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਲਿਆ ਉਹਨਾਂ ਦਾ ਨਾਮ ਕੌਣ ਲਏਗਾ ਉਚਾਰਨ ਕਰੋ ਸ੍ਰੀ ਉਹ ਕਿਤੇ ਆਰਾਮ ਵੀ ਕਰ ਦਿਆ ਕਰਨ ਦਿਆ ਕਰ ਰੱਬ ਨੂੰ ਭਾਈ ਪਾਨਾ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ ਕਹਿਣ ਲੱਗੇ ਉਹ ਪਿਆਰਿਆ ਉਹ ਗੁਰੂ ਕੇ ਲਾਲਾ ਅਸੀਂ ਇਸ ਲਈ ਹਰ ਵੇਲੇ ਨਾਮ ਲੈਂਦੇ ਹਾਂ ਉਸ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਕੋਈ ਵਸਤੂ ਚੁਰਾ ਰਿਹਾ ਹੋਵੇ ਚੋਰ ਸਾਡੇ ਕੋਲੋਂ ਤਾਂ ਅਸੀਂ ਸਿਪਾਹੀ ਨੂੰ ਥਾਣੇਦਾਰ ਨੂੰ ਜਾਂ ਰਾਜੇ ਨੂੰ ਜਾਂ ਕਿਸੇ ਰਖਵਾਲੇ ਨੂੰ ਆਵਾਜ਼ ਦਿੰਦੇ ਹਾਂ ਬਚਾਓ ਆਖਿਆ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਨਾ ਉਸ ਦੇ ਨੇੜੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੋਰ ਉਸ ਦੇ ਪੁੰਨਾਂ ਨੂੰ ਲੁੱਟ ਨਹੀਂ ਸਕਦੇ ਇਸ ਲਈ ਅਸੀਂ ਹਰ ਵੇਲੇ ਜਪਦੇ ਹਾਂ ਇਸ ਲਈ ਨਾਮ ਲੈਂਦੇ ਹਾਂ ਤੇ ਜਿਹੜੇ ਨਹੀਂ ਲੈਂਦੇ ਭਾਈ ਉਹ ਉਸਦੇ ਦੁਰਕਾਰੇ ਹੋਏ ਹਨ ਫਿਟਕਾਰੇ ਹੋਏ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ
ਭਾਈ ਬਾਨਾ ਜੀ ਨੇ ਜਾ ਕੇ ਜੁੜਨਾ ਤੇ ਇਸ ਸਾਕਤ ਨੇ ਰੋਜ਼ ਇੱਥੋਂ ਲੰਘਣਾ ਤੇ ਬੁਰੇ ਭਲੇ ਲਫ਼ਜ਼ ਕਹਿਣੇ। ਬਾਨਾ ਜੀ ਸ਼ਾਂਤ ਮੂਰਤ ਕਦੇ ਕੋਈ ਕੌੜਾ ਬਚਨ ਨਹੀਂ ਬੋਲਿਆ। ਆਖਿਆ ਭਾਈ ਪਿਆਰਿਆ ਤੂੰ ਵੀ ਸਿਮਰਨ ਕਰਿਆ ਕਰ, ਕਿਉਂਕਿ ਸੰਸਾਰ ਤੇ ਨਿਰੰਕਾਰ ਨੇ ਸਿਮਰਨ ਕਰਨ ਲਈ ਭੇਜਿਆ। ਜੇ ਮਨੁੱਖ ਸਿਮਰਨ ਨਹੀਂ ਕਰਦਾ ਤੇ ਹੋਰ ਇਸ ਦੇ ਜਿਤਨੇ ਕੰਮ ਹਨ ਉਹ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਬੱਚੇ ਜਮਾ ਲੈਣੇ, ਰਹਿ ਲੈਣਾ, ਚੰਗਾ ਖਾ ਪੀ ਕੇ ਸੌ ਜਾਣਾ, ਇਹ ਤਾਂ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਮਨੁੱਖ ਦੇ ਵਿੱਚ ਕਿਹੜਾ ਵਾਅਦਾ ਹੈ? ਇਹ ਵਾਅਦਾ ਹੈ ਕਿ ਉਹ ਜਪੇ ਸਤਨਾਮ ਸ੍ਰੀ ਵਾਹਿਗੁਰੂ। ਤੂੰ ਵੀ ਜਪਿਆ ਕਰ। ਭਾਈ ਬਾਨਾ ਜੀ ਦੇ ਬਚਨ ਸੁਣ ਕੇ ਕਹਿੰਦਾ ਕੋਈ ਰੱਬ ਨਹੀਂ ਹੈ, ਕੋਈ ਨਿਰੰਕਾਰ ਨਹੀਂ ਹੈ, ਐਵੇਂ ਫਜ਼ੂਲੀ ਲੋਕਾਂ ਨੇ ਆਪਣੇ ਖਾਵਣ ਦੇ ਢੰਗ ਬਣਾਏ ਹਨ, ਐਵੇਂ ਪਖੰਡ ਬਣਾਈ ਬੈਠਾ ਤੂੰ। ਤੇ ਗੁੱਸੇ ਵਿੱਚ ਆ ਕੇ ਭਾਈ ਬਾਨਾ ਜੀ ਨੂੰ ਚਪੇੜ ਕੱਢ ਮਾਰੀ। ਕਹਿੰਦਾ ਮੈਂ ਵੇਖਣਾ ਤੇਰਾ ਰੱਬ ਕੀ ਵਿਗਾੜਦਾ ਮੇਰਾ। ਉਚਾਰਨ ਕਰੋ ਸ੍ਰੀ। ਭਾਈ ਬਾਨਾ ਜੀ ਸ਼ਾਂਤ ਮੂਰਤ, ਮਨ ਵਿੱਚ ਗੁੱਸਾ ਨਹੀਂ ਕੀਤਾ। ਇਹ ਨਿਰੰਕਾਰ, ਇਹਦੇ ਵਿੱਚ ਅਕਲ ਹੀ ਇਤਨੀ ਹੈ, ਇਹ ਕੀ ਕਰੇ? ਕੋਈ ਵਾਰ ਸ਼ਰਾਪ ਨਹੀਂ ਦਿੱਤਾ, ਪਰ ਕਈ ਵੇਰਾ ਮਹਾਂਪੁਰਖ ਗੁਰਮੁਖ ਜਨ ਤਾਂ ਕਦੇ ਕੌੜਾ ਨਹੀਂ ਬੋਲਦੇ, ਕੋਈ ਵਾਰ ਸ਼ਰਾਪ ਨਹੀਂ ਦਿੰਦੇ, ਪਰ ਰੱਬ ਵੱਲੋਂ ਉਹ ਆਤਮਾ ਫਿਟਕਾਰੀਆਂ ਜਾਂਦੀਆਂ ਨੇ ਜਿਹੜੇ ਨਾਮ ਜਪਣ ਵਾਲਿਆਂ ਨੂੰ ਤੰਗ ਕਰਦੇ ਹਨ। ਉਚਾਰਨ ਕਰੋ ਸ੍ਰੀ। ਭਾਈ ਬਾਨਾ ਜੀ ਤਾਂ ਘਰ ਆ ਗਏ, ਸਿਮਰਨ ਵਿੱਚ ਜੁੜੇ ਰਹਿੰਦੇ ਸੀ ਹਰ ਵੇਲੇ, ਆਪਣੇ ਕਾਲ ਵਿਹਾਰ ਵਿੱਚ ਵੀ ਬਹਿੰਦਿਆਂ ਉੱਠਦਿਆਂ ਹਰ ਨਾਮ ਦਿਆ ਵੈ। ਉਹਨਾਂ ਦੀ ਆਤਮਾ ਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਵਸ ਰਹੀ ਸੀ, ਹਰਿਮੰਦਰ ਸਾਹਿਬ ਵਿੱਚ ਆਤਮਾ ਵਸ ਰਹੀ ਸੀ, ਸਰੀਰ ਭਾਵੇਂ ਦੂਰ ਬੈਠਾ ਹੋ। ਅੱਜ ਮੁੱਦਤ ਦੇ ਬਾਅਦ ਜਦੋਂ ਫਿਰ ਗਏ ਜਮੁਨਾ ਦੇ ਕਿਨਾਰੇ, ਤਾਂ ਕੀ ਤੱਕਿਆ? ਉਹੀ ਮਨੁੱਖ, ਉਹੀ ਸ਼ਾਕਤ ਪੁਰਸ਼, ਸਰੀਰ ਦੇ ਕੱਪੜੇ ਫਟੇ ਹਨ ਤੇ ਸਾਰਾ ਸਰੀਰ ਵੀ ਨਾਲ ਫਟ ਗਿਆ, ਕੋਹੜ ਦਾ ਰੋਗ ਹੋ ਗਿਆ ਇਸ ਨੂੰ। ਤੇ ਘਰ ਵਾਲਿਆਂ ਨੇ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਬਈ ਤੂੰ ਨਿੰਦਕ ਹੈ, ਨਾ ਤਾਂ ਕਦੀ ਤੂੰ ਈਸ਼ਵਰ ਦਾ ਨਾਂ ਲਿਆ, ਨਾ ਕਦੇ ਤੂੰ ਸਤਸੰਗ ਵਿੱਚ ਗਿਆ, ਤੇਰਾ ਇਹੀ ਹਾਲ ਹੋਣਾ ਚਾਹੀਦਾ ਸੀ, ਨਿਕਲ ਜਾ ਸਾਡੇ ਘਰ ਤੋਂ ਬਾਹਰ ਤੇ ਜਿਉਂਦਾ ਵਾਪਸ ਨਾ ਆਈ। ਭਾਈ ਬਾਨਾ ਜੀ ਜਦੋਂ ਇਸ ਦੀ ਹਾਲਤ ਵੇਖੀ, ਥਾਂ ਥਾਂ ਤੇ ਪੀਕ ਵਹਿ ਰਹੀ ਹੈ, ਸਰੀਰ ਫਟ ਰਿਹਾ, ਰੋਮ ਰੋਮ ਦੁਖੀ ਹੈ, ਤੇ ਭਾਈ ਬਾਨਾ ਜੀ ਨੂੰ ਵੇਖ ਕੇ ਫਿਰ ਜਾਰ ਜਾਰ ਰੋਣ ਲੱਗ ਪਿਆ। ਉਹ ਰੱਬ ਦੇ ਪਿਆਰਿਆ, ਮੈਂ ਤੈਨੂੰ ਬੁਰੇ ਭਲੇ ਲਫ਼ਜ਼ ਕਹਿੰਦਾ ਤਾਂ ਸੀ, ਮੈਂ ਤੈਨੂੰ ਇਹਨਾਂ ਹੱਥਾਂ ਨਾਲ ਚਪੇੜ ਮਾਰੀ ਸੀ, ਮੈਂ ਬੜੀ ਅਵਗਿਆ ਕਰਦਾ ਰਿਹਾ, ਜੀਵਨ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਮੇਰੇ ਤੇ ਕਿਰਪਾ ਕਰ, ਮਿਹਰ ਕਰ। ਭਾਈ ਬਾਨਾ ਜੀ ਨੂੰ ਦਇਆ ਆ ਗਈ। ਇਹ ਹੈ ਨਾ ਬੀਜ ਬੋਣਾ ਹੈ ਤਾਂ ਭਾਈ ਕਿਸੇ ਲੋੜਵੰਦ ਨੂੰ ਦੇ। ਬੀਜ ਜੋ ਬੋਇਆ ਚੰਗੀ ਧਰਤੀ ਤੇ ਬੀਜ ਬੋ, ਜਿਹੜਾ ਬਾਰਾਂ ਮਾਸ ਫਲੰਤ, ਬਾਰਾਂ ਮਹੀਨੇ ਫਲੀਭੂਤ ਹੁੰਦਾ ਰਹੇ। ਕਬੀਰ, ਐਸਾ ਬੀਜ ਬੋਵੋ ਜੋ ਬਾਰਾਂ ਮਾਸ ਫਲੰਤ। ਭਾਈ ਬਾਨਾ ਜੀ ਜੋ ਦਇਆਵਾਨ ਸੰਭਰੇ, ਇਸ ਕੋੜੀ ਨੂੰ ਚੁੱਕ ਕੇ ਘਰ ਲੈ ਆਂਦਾ, ਰੋਜ਼ ਮਲਮ ਪੱਟੀ ਕਰਦੇ ਹਨ, ਇਸ ਦੀ ਸੇਵਾ ਕਰਦੇ ਹਨ ਤੇ ਨਾਲੇ ਗੁਰੂ ਕੀ ਬਾਣੀ ਸੁਣਾ ਰਹੇ ਹਨ। ਗੁਰੂ ਕੀ ਬਾਣੀ ਜਿੱਥੋਂ ਤੱਕ ਪਹੁੰਚ ਜਾਂਦੀ ਹੈ, ਇਹ ਮਨ ਦੇ ਰੋਗ ਵੀ ਕੱਢ ਦਿੰਦੀ ਹੈ, ਤਨ ਦੇ ਰੋਗ ਵੀ ਕੱਢ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ, ਭਾਈ ਹੰਕਾਰ ਨਾਲ ਨਹੀਂ, ਜੇ ਤੂੰ ਮਨ ਕਰਕੇ ਪੁੰਨ ਦਾਨ ਦਾ ਸਰੀਰ ਕਰ ਰਿਹਾ ਨਾ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਹਜ਼ੂਰ ਬਾਣੀ ਵਿੱਚ ਕਹਿ ਰਹੇ ਹਨ ਕਿ ਉਹ ਗ੍ਰਸਤੀ ਗੰਗਾ ਦੇ ਨੀਰ ਵਾਂਗੂ ਪਵਿੱਤਰ ਹੋ ਜਾਂਦਾ ਜਿਸ ਨੇ ਆਪਣੇ ਸ਼ਵਾਸਾਂ ਨੂੰ ਗੁਰੂ ਦੇ ਅਰਪਣ ਕੀਤਾ, ਚੰਗੇ ਪਾਸੇ ਲਾਏ, ਔਰ ਆਪਣੀ ਕਮਾਈ ਵਿੱਚੋਂ ਵੀ ਚੰਗੇ ਪਾਸੇ ਪੁੰਨ ਦਾਨ ਕਰਦਾ, ਤਾਂ ਉਹ ਗੰਗਾ ਦੇ ਨੀਰ ਵਾਂਗੂ ਪਵਿੱਤਰ ਰਹਿੰਦਾ। ਉਸ ਵਿੱਚ ਗੰਧਲਾਪਣ ਨਹੀਂ ਪੈਂਦਾ, ਉਹ ਪਾਣੀ ਮੈਲਾ ਨਹੀਂ ਹੁੰਦਾ,
ਜਿਨ੍ਹਾਂ ਨੇ ਆਪਣਾ ਅੰਤਾਕਰਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਪ ਕੇ ਸਫਲ ਕਰ ਲਿਆ, ਇਸ ਲਈ ਪੁੰਨ ਦਾਨ ਜੋ

ਲੀਲਾ ਚਣਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਪਾਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਗਤ ਜੈ ਦੇ ਬਾਰੇ ਉਪਦੇਸ਼ ਕਰਦੇ ਹਨ, ਜਿਸ ਤਰ੍ਹਾਂ ਕਿ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰ ਕਰ ਰਹੇ ਸਾਂ। ਜੈ ਦਿਓ ਨਾਮਾ ਬਿਪ ਸੁਦਾਮਾ, ਤਿੰਨ ਕੋ ਕਿਰਪਾ ਪਈ ਹੈ ਅਪਾਰ। ਜੈ ਦੇਵ ਤਿਆਗਿਓ ਅਹੰ ਮੇਵ, ਨਾਈ ਉਧਰਿਓ ਸੈਨ ਸੇਵ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸੰਸਾਰ ਤੇ ਇੱਕ ਐਸੇ ਗੁਰੂ ਹਨ ਜਿਨ੍ਹਾਂ ਨੇ ਆਪਣੀ ਗੋਦ ਦੇ ਵਿੱਚ ਹਰ ਧਰਮ ਹਰ ਵਰਣ ਦੇ ਭਗਤਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ, ਨਾ ਇੱਥੇ ਕੋਈ ਜਾਤ ਪਾਤ ਦਾ ਸਵਾਲ, ਨਾ ਊਚ ਨੀਚ ਦਾ। ਇੱਥੇ ਇੱਕੋ ਹੀ ਉਪਦੇਸ਼ ਹੈ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀ। ਇੱਥੇ ਕੋਈ ਬੇਗਾਨਾ ਨਹੀਂ, ਇਹ ਵੱਖਰੀ ਗੱਲ ਹੈ। ਅਗਰ ਸਾਡੀ ਸੋਚ ਕਿਸੇ ਨੂੰ ਬੇਗਾਨਾ ਸਮਝਦੀ, ਗੁਰੂ ਦੀ ਨਜ਼ਰ ਵਿੱਚ ਕੋਈ ਬੇਗਾਨਾ ਨਹੀਂ। ਭਗਤ ਜੈਦੇਵ ਕੇਂਦਲੀ ਪਿੰਡ ਵਿੱਚ ਪੈਦਾ ਹੋਏ, ਜਿਸ ਤਰ੍ਹਾਂ ਕਿ ਕੱਲ ਆਪਾਂ ਵਿਚਾਰ ਕੀਤੀ, ਛੋਟੀ ਉਮਰ ਵਿੱਚ ਮਾਤਾ ਪਿਤਾ ਮਰ ਗਏ। ਮਾਤਾ ਪਿਤਾ ਦੇ ਚਲਾਣੀ ਦਾ ਮਨ ਤੇ ਬਹਿ ਬੜਾ ਗਹਿਰਾ ਅਸਰ ਹੋਇਆ। ਮਾਤਾ ਪਿਤਾ ਦੇ ਚਲਾਣੀ ਦਾ ਮਨ ਤੇ ਗਹਿਰਾ ਅਸਰ ਹੋਇਆ, ਛੋਟੀ ਉਮਰ ਤੋਂ ਹੀ ਵੈਰਾਗ ਲੱਗ ਗਿਆ। ਮਾਤਾ ਪਿਤਾ ਦੀ ਯਾਦ ਵਿੱਚ ਗੀਤ ਗਾਇਆ ਕਰਦੇ ਸਨ, ਪਰ ਮਾਤਾ ਪਿਤਾ ਦਾ ਇਹੋ ਹੀ ਵੈਰਾਗ ਹੌਲੀ ਹੌਲੀ ਪ੍ਰਭੂ ਦਾ ਵੈਰਾਗ ਬਣ ਗਿਆ। ਫਿਰ ਇਹਨਾਂ ਦੇ ਚਾਚੇ ਨੇ ਧੋਖੇ ਦੇ ਨਾਲ ਇਹਨਾਂ ਦੀ ਜਾਇਦਾਦ ਆਪਣੇ ਨਾਮ ਲਿਖਾਣੀ ਚਾਹੀ, ਪਰ ਇਹਨਾਂ ਦੇ ਚਾਚੇ ਦਾ ਹੀ ਘਰ ਸੜ ਗਿਆ। ਫਿਰ ਭਗਤ ਜੈਦੇਵ ਆਪਣਾ ਘਰ ਬਾਰ ਚਾਚੇ ਨੂੰ ਦੇ ਕੇ ਜਗਨਨਾਥਪੁਰੀ ਵੱਲ ਚੱਲ ਪਏ। ਰਸਤੇ ਵਿੱਚ ਜਦ ਬੇਹੋਸ਼ ਹੋ ਕੇ ਡਿੱਗੇ ਤਾਂ ਕ੍ਰਿਸ਼ਨ ਜੀ ਮਹਾਰਾਜ ਗਵਾਲੇ ਦਾ ਰੂਪ ਧਾਰ ਕੇ ਆਏ, ਭਗਤ ਨੂੰ ਦੁੱਧ ਪਿਆਇਆ, ਹੋਸ਼ ਵਿੱਚ ਲਿਆਂਦਾ। ਭਗਤ ਜੀ ਜਗਨਨਾਥਪੁਰੀ ਦੇ ਅਸਥਾਨ ਤੇ ਪਹੁੰਚੇ। ਇੱਥੇ ਭਗਤ ਜੀ ਦੀ ਬੜੀ ਸੁਭਾ ਹੋਣ ਲੱਗ ਪਈ ਤਾਂ ਇੱਕ ਪੰਡਿਤ ਆਪਣੀ ਲੜਕੀ ਦਾ ਰਿਸ਼ਤਾ ਭਗਤ ਜੈਦੇਵ ਦੇ ਨਾਲ ਕਰਕੇ ਚਲਾ ਗਿਆ। ਭਗਤ ਜੀ ਇਹ ਜਿਹੜੀ ਲੜਕੀ ਜਿਸਦਾ ਨਾਮ ਪਦਮਾ ਹੈ, ਇਸ ਨੂੰ ਆਪਣੇ ਨਾਲ ਲੈ ਕੇ ਹੁਣ ਵਾਪਸ ਆਪਣੇ ਘਰ ਕੇਂਦਲੀ ਪਿੰਡ ਆ ਪਹੁੰਚੇ ਹਨ। ਇਹ ਕੇਂਦਲੀ ਪਿੰਡ ਬੰਗਾਲ ਦੇ ਵਿੱਚ ਹੈ। ਘਰ ਆ ਕੇ ਆਪਣਾ ਗ੍ਰਿਸਤੀ ਜੀਵਨ ਸ਼ੁਰੂ ਕੀਤਾ, ਔਰ ਇੱਥੇ ਹੀ ਆ ਕੇ ਭਗਤ ਜੀ ਨੇ ਗੀਤ ਗੋਬਿੰਦ ਗ੍ਰੰਥ ਲਿਖਣਾ ਸ਼ੁਰੂ ਕੀਤਾ। ਇਹ ਜਿਹੜਾ ਗੀਤ ਗੋਬਿੰਦ ਗ੍ਰੰਥ ਹੈ, ਅੱਜ ਵੀ ਇਸ ਦੇ ਭਜਨ ਜਗਨਨਾਥਪੁਰੀ ਦੇ ਮੰਦਰਾਂ ਵਿੱਚ ਬੜੀ ਸ਼ਰਧਾ ਦੇ ਨਾਲ ਗਾਏ ਜਾਂਦੇ ਹਨ। ਗੀਤ ਗੋਬਿੰਦ ਗ੍ਰੰਥ ਲਿਖਦੇ ਹਨ, ਉਸ ਪ੍ਰਭੂ ਦੇ ਗੁਣ ਗਾਉਂਦੇ ਹਨ। ਇਸ ਗੱਲ ਦਾ ਜ਼ਿਕਰ
भाई गुरुदास जी ने अपनी पौड़ी विच इस तरह बयान किया। आओ जिन्हें माई भाई बैठे हो एक बारी सारे करो रसना पुर।

ਸੁਣ ਕੇ ਵੀ ਆਨੰਦ ਆਉਂਦਾ, ਗਾ ਕੇ ਵੀ ਆਨੰਦ ਆਉਂਦਾ। ਗਾਣਾ ਔਰ ਸੁਣਨਾ ਦੋਨੋਂ ਇਕੱਠੇ ਹੋ ਜਾਣ ਤੇ ਫਿਰ ਕਿਤਨਾ ਆਨੰਦ ਆਵੇਗਾ। ਆਓ ਜਿੰਨੇ ਮਾਈ ਪਾਈ ਬੈਠੇ ਹੋ, ਸਾਰੇ ਕਰੋ ਰਸਨਾ ਪਵਿੱਤਰ, ਕਿਉਂਕਿ ਇਹ ਜਿਹੜਾ ਗੁਰੂ ਦਰਬਾਰ ਹੈ, ਇਹ ਗੁਰੂ ਦਰਬਾਰ ਦਾ ਮਾਹੌਲ ਹੋਰ ਕਿਧਰ ਇੰਨੇ ਮਿਲਣਾ। ਦੁਨੀਆਂ ਦੇ ਕੰਮਾਂ ਕਾਰਾਂ ਝੰਝਟਾਂ ਤੋਂ ਦੂਰ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਆਓ ਫੇਰ ਭਾਈ ਪੂਰਾ ਆਨੰਦ ਲੈਣਾ। ਜਿੰਨੇ ਮਾਈ ਪਾਈ ਬੈਠੇ ਹੋ, ਸਾਰੇ ਕਰੋ

ਧੰਨ ਗੁਰੂ ਨਾਨਕ ਸਾਹਿਬ ਬਹੁਤ ਦਿਆਲ ਹੁੰਦੇ ਸਨ ਤੇ ਉਸ ਵੇਲੇ ਕਿਹਾ ਕਰਦੇ ਸਨ ਮਰਦਾਨਿਆਂ ਤਰ ਵਛੇੜ ਪ੍ਰਭਾਵ ਹੋ ਜਾ ਖਸਮ ਦੀ ਬਾਣੀ ਆਈ ਬੜੇ ਦਿਆਲ ਹੋਣਾ ਤੇ ਕਹਿਣਾ ਮਰਦਾਨਿਆਂ ਮੈਨੂੰ ਕੀਰਤਨ ਸੁਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧਸੰਗ ਜੋ ਆਪ ਜੀ ਗੁਰੂ ਦੀ ਗੋਦ ਵਿੱਚ ਬੈਠੇ ਹੋ ਕੀ ਪਤਾ ਹੈ ਉਹ ਗੁਰੂ ਨਾਨਕ ਕਿੰਨਾ ਕੁ ਦਿਆਲ ਹੈ ਆਓ ਜਪੋ।

ਭਾਈ ਗੁਰਦਾਸ ਜੀ ਭੈ ਲਿਖਦੇ ਹਨ ਭਗਤ ਜੈਦੇਵ ਜੀ ਬਾਰੇ। ਜੇ ਭਾਈ ਗੁਰਦਾਸ ਜੀ ਇਤਨੇ ਪਿਆਰ ਨਾਲ ਇਹ ਲਿਖਦੇ ਹਨ, ਭਾਈ ਗੁਰਦਾਸ ਵੀ ਉਹ ਜਿਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬੀੜ ਲਿਖੀ, ਇਤਨਾ ਉਹਨਾਂ ਨੂੰ ਮਾਣ ਮਿਲਿਆ। ਉਹ ਭਾਈ ਗੁਰਦਾਸ ਜੀ ਇਹ ਪੌੜੀ ਪੈ ਲਿਖਦੇ ਹਨ। ਜੇ ਭਾਈ ਗੁਰਦਾਸ ਜੀ ਦੀ ਲਿਖਣ ਵਿੱਚ, ਉਹਨਾਂ ਦੀ ਲਿਖਾਈ ਵਿੱਚ, ਉਹਨਾਂ ਦੀ ਕਲਮ ਵਿੱਚ ਇਤਨਾ ਰਸ ਹੈ, ਤੇ ਭਗਤ ਜੈਦੇਵ ਜੀ ਦੇ ਪਿਆਰ ਵਿੱਚ ਕਿਤਨਾ ਕੁ ਰਸ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੀਤ ਗੋਬਿੰਦ ਗ੍ਰੰਥ ਲਿਖਣਾ ਸ਼ੁਰੂ ਕੀਤਾ, ਸਾਰਾ ਗ੍ਰੰਥ ਲਿਖਿਆ ਗਿਆ, ਪਰ ਅਖੀਰ ਤੇ ਆ ਕੇ ਇੱਕ ਸਲੋਕ ਬਾਕੀ ਰਹਿ ਗਿਆ। ਬੜੀ ਕੋਸ਼ਿਸ਼ ਕੀਤੀ, ਪਰ ਆਖਰੀ ਜਿਹੜੀਆਂ ਲਾਈਨਾਂ ਨੇ, ਆਖਰੀ ਸਲੋਕ ਹੈ, ਇਹ ਉਤਰਦਾ ਨਹੀਂ। ਹੁਣ ਜਦੋਂ ਤੱਕ ਆਖਰੀ ਸਲੋਕ ਨਾ ਲਿਖਿਆ ਜਾਏ, ਗ੍ਰੰਥ ਪੂਰਾ ਨਹੀਂ ਹੁੰਦਾ। ਬੜੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਸੁੱਝਦਾ ਨਹੀਂ। ਤਾਂ ਭਗਤ ਜੈਦੇਵ ਨੇ ਆਪਣੀ ਘਰਵਾਲੀ ਨੂੰ ਕਿਹਾ, ਪਦਮਾ ਇੱਕ ਸਲੋਕ ਰਹਿ ਗਿਆ, ਪਰ ਪਤਾ ਨਹੀਂ ਕੀ ਗੱਲ ਹੈ, ਕੋਈ ਅੱਖਰ ਯਾਦ ਹੀ ਨਹੀਂ ਆਉਂਦਾ। ਤੇ ਜਦੋਂ ਤੱਕ ਆਖਰੀ ਸਲੋਕ ਨਾ ਲਿਖਾਂ, ਗ੍ਰੰਥ ਪੂਰਾ ਨਹੀਂ ਹੁੰਦਾ। ਤੂੰ ਇਸ ਤਰ੍ਹਾਂ ਕਰ, ਤੂੰ ਪ੍ਰਸ਼ਾਦਾ ਪਕਾ, ਭੋਜਨ ਤਿਆਰ ਕਰ, ਮੈਂ ਜਰਾ ਨਦੀ ਤੇ ਇਸ਼ਨਾਨ ਕਰ ਆਵਾਂ, ਇਸ਼ਨਾਨ ਕਰਕੇ ਆਵਾਂਗਾ, ਥੋੜਾ ਦਿਮਾਗ ਤਾਜ਼ਾ ਹੋ ਜਾਏਗਾ, ਤੇ ਹੋ ਸਕਦਾ ਹੈ ਪ੍ਰਭੂ ਦੀ ਕਿਰਪਾ ਹੋਵੇ ਤੇ ਆਖਰੀ ਸਲੋਕ ਚੇਤੇ ਆ ਜਾਵੇ। ਪਰ ਨਾ ਮੋਢੇ ਤੇ ਮਾਰਿਆ ਭਗਤ ਜੈਦੇਵ, ਇਸ਼ਨਾਨ ਕਰਨ ਵਾਸਤੇ ਨਦੀ ਵੱਲ ਚੱਲ ਪਏ ਹਨ, ਪਰ ਸਾਧ ਸੰਗਤ ਦੂਸਰੇ ਪਾਸੇ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ। ਉਹ ਜਿਹੜਾ ਠਾਕੁਰ ਹੈ, ਉਹ ਵਾਹਿਗੁਰੂ, ਉਹ ਅੰਤਰ ਜਾਮੀ, ਉਹ ਸਾਰਾ ਕੁਝ ਜਾਣਦਾ ਹੈ ਕਿ ਭਗਤ ਮੇਰੀ ਸਿਫਤ ਵਿੱਚ ਗ੍ਰੰਥ ਪਿਆ ਲਿਖਦਾ ਹੈ, ਆਖਰੀ ਸਲੋਕ ਇਹਨੂੰ ਯਾਦ ਨਹੀਂ ਆ ਰਿਹਾ, ਭਗਤ ਦੇ ਮੇਰਾ ਹੀ ਏ, ਜੇ ਇਹਨੂੰ ਯਾਦ ਨਹੀਂ ਆਉਂਦਾ ਤੇ ਫਿਰ ਮੈਂ ਹੀ ਚਲਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜੀ ਘਰੋਂ ਬਾਹਰ ਗਏ ਤਾਂ ਭਗਵਾਨ ਨੇ ਆਪ ਭਗਤ ਜੈਦੇਵ ਦਾ ਰੂਪ ਧਾਰਿਆ, ਉਸੇ ਤਰ੍ਹਾਂ ਪਰਨਾ ਮੋਢੇ ਤੇ ਮਾਰਿਆ ਤੇ ਘਰ ਆ ਗਏ। ਪਦਮਾ ਹੈਰਾਨ ਹੋ ਕੇ ਪੁੱਛਦੀ, ਸਵਾਮੀ ਜੀ ਤੁਸੀਂ ਤੇ ਹੁਣੇ ਇਸ਼ਨਾਨ ਕਰਨ ਗਏ ਸੀ, ਵਾਪਸ ਆ ਗਏ? ਤੇ ਉਹ ਭਗਵਾਨ, ਸਤਨਾਮ ਸ੍ਰੀ ਵਾਹਿਗੁਰੂ, ਸਾਧ ਸੰਗਤ ਸ਼ਬਦ ਪੜ੍ਹਦੇ ਹਨ, ਕਰੋ ਸਾਰੇ ਰਸਨਾ ਪਵਿੱਤਰ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾ। ਆਪਣੇ ਭਗਤਾਂ ਦੇ ਕੰਮ ਉਹ ਆਪ ਕਰਦਾ ਹੈ, ਤੇ ਭਗਤਾਂ ਨੂੰ ਉਹਦੇ ਕੋਲ ਜਾਣ ਦੀ ਵੀ ਲੋੜ ਨਹੀਂ, ਆਪੇ ਚੱਲ ਕੇ ਆ ਜਾਂਦਾ। ਸ਼ਬਦ ਹੈ, ਸਾਰੇ ਜਪੋ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ।
ਉੱਠ ਕੇ ਉਹ ਆਪ ਆ ਜਾਂਦਾ ਹੈ। ਗ੍ਰੰਥ ਚੁੱਕਿਆ, ਗ੍ਰੰਥ ਸਾਹਮਣੇ ਰੱਖਿਆ ਔਰ ਸਾਧ ਸੰਗਤ ਆਪਣੇ ਹੱਥਾਂ ਦੇ ਨਾਲ ਗੀਤ ਗੋਬਿੰਦ ਗ੍ਰੰਥ ਦਾ ਉਸ ਪ੍ਰਭੂ ਨੇ ਆਪ ਸਲੋਕ ਲਿਖਿਆ, ਗ੍ਰੰਥ ਨੂੰ ਪੂਰਾ ਕੀਤਾ। ਗ੍ਰੰਥ ਪੂਰਾ ਕਰਕੇ ਲਵੇਟ ਕੇ ਇੱਕ ਪਾਸੇ ਰੱਖਿਆ ਤੇ ਫਿਰ ਬੜੇ ਪਿਆਰ ਨਾਲ ਕਹਿੰਦੇ ਨੇ, ਪਦਮਾ ਬੜੀ ਭੁੱਖ ਲੱਗੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤਨਾ ਪਿਆਰ, ਕਿਤਨਾ ਆਪਣਾਪਨ ਹੈ ਪ੍ਰਭੂ ਵਿੱਚ। ਧੰਨ ਹਨ ਉਹਦੇ ਭਗਤ ਜਿਨ੍ਹਾਂ ਨੂੰ ਇਹ ਪਿਆਰ ਨਸੀਬ ਹੁੰਦਾ ਹੈ। ਸਾਡੀ ਤੇ ਸਾਰੀ ਉਮਰ ਨੱਕਾਂ ਰਗੜ ਰਗੜ ਕੇ ਗੁਜ਼ਰ ਜਾਂਦੀ, ਨਾ ਜੀਵਨ ਬਦਲਦਾ ਹੈ ਨਾ ਕੁਝ ਮਿਲਦਾ ਹੈ। ਕਿਉਂ? ਮੱਥਾ ਵੀ ਟੇਕਦੇ ਹਾਂ, ਕੁਝ ਭਲਾ ਕਰ ਲੈਂਦੇ ਹਾਂ, ਕੁਝ ਬੁਰਾ ਕਰ ਲੈਂਦੇ ਹਾਂ। ਜਿੰਨੀ ਨੇਕੀ ਕੀਤੀ ਉਨੀ ਬੁਰਿਆਈ ਕਰ ਲਈ, ਉੱਥੇ ਦੇ ਉੱਥੇ ਹੀ ਰਹਿ ਗਏ, ਨਾ ਅੱਗਾ ਸੌਰਿਆ ਨਾ ਜੀਵਨ ਬਦਲਿਆ। ਤੇ ਜਿਨ੍ਹਾਂ ਨੇ ਬੁਰਿਆਈਆਂ ਛੱਡ ਦਿੱਤੀਆਂ, ਕੇਵਲ ਨੇਕੀਆਂ ਨੂੰ ਹੀ ਅਪਣਾਇਆ, ਇਹ ਉਹਨਾਂ ਦੇ ਜੀਵਨ ਹਨ। ਉਹ ਪਦਮਾ ਕਿੰਨੀ ਭਾਗਾਂ ਵਾਲੀ ਹੈ ਜਿਸ ਨੂੰ ਪ੍ਰਭੂ ਆਪ ਕਹਿ ਰਹੇ ਹਨ, ਪਦਮਾ ਬੜੀ ਭੁੱਖ ਲੱਗੀ ਹੈ, ਲਿਆ ਮੈਨੂੰ ਭੋਜਨ ਖਵਾ, ਮੈਨੂੰ ਪ੍ਰਸ਼ਾਦਾ ਛਕਾ। ਆਓ ਇੱਕ ਵਾਰੀ ਸਾਰੇ ਜਪੋ।

ਪਦਮਾਨੇ ਪ੍ਰਸ਼ਾਦਾ ਅੱਗੇ ਲਿਆ ਕੇ ਰੱਖਿਆ। ਭਗਵਾਨ ਨੇ ਜਦ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਮੇਰ ਭਰੀ ਨਿਗਾਹ ਦੇ ਨਾਲ ਪਦਮਾ ਵੱਲ ਦੇਖਿਆ ਤੇ ਕਹਿਣ ਲੱਗੇ, ਚੰਗਾ ਪਦਮਾ, ਭਾਈ ਗ੍ਰੰਥ ਵੀ ਪੂਰਾ ਹੋ ਗਿਆ, ਪ੍ਰਸ਼ਾਦਾ ਵੀ ਛਕ ਲਿਆ, ਕਾਰਜ ਸਾਰਾ ਪੂਰਾ ਹੋ ਗਿਆ ਹੈ, ਤੇ ਚੰਗਾ ਹੁਣ ਮੈਂ ਚੱਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਹੁਣ ਚੱਲਦਾ, ਇਸ਼ਨਾਨ ਕਰ ਆਵਾਂ। ਸਾਧ ਸੰਗਤ, ਉਧਰ ਭਗਤ ਦੇ ਆਉਣ ਦਾ ਸਮਾਂ ਹੋ ਗਿਆ ਤੇ ਇਧਰ ਹੁਣ ਪ੍ਰਭੂ ਕਹਿੰਦੇ ਨੇ, ਚੰਗਾ ਪਦਮਾ, ਮੈਂ ਹੁਣ ਚੱਲਦਾ। ਆਪ ਚਲੇ ਗਏ ਤੇ ਹੁਣ ਪਦਮਾ ਨੇ ਕੀ ਕੀਤਾ? ਜਿਹੜਾ ਭੋਜਨ ਪ੍ਰਭੂ ਨੇ ਛਕਿਆ ਜੈਦੇਵ ਦੇ ਰੂਪ ਵਿੱਚ, ਕੁਝ ਬਾਕੀ ਬਚਿਆ ਰਹਿ ਗਿਆ ਸੀ, ਉਹਦੇ ਵਿੱਚ ਹੀ ਹੋਰ ਭੋਜਨ ਪਾਇਆ, ਪ੍ਰਸ਼ਾਦਾ ਰੱਖਿਆ ਤੇ ਪਦਮਾ ਛਕਣ ਲੱਗ ਪਈ। ਪਦਮਾ ਹਾਲੇ ਖਾਂਦੀ ਪਈ ਸੀ ਕਿ ਉੱਤੋਂ ਅਸਲੀ ਭਗਤ ਜੈਦੇਵ ਆ ਗਏ। ਪਦਮਾ ਨੂੰ ਪ੍ਰਸ਼ਾਦਾ ਛਕਦਾ ਦੇਖਿਆ ਤੇ ਨਾਰਾਜ਼ ਹੋ ਕੇ ਜੈਦੇਵ ਜੀ ਕਹਿਣ ਲੱਗੇ, ਪਦਮਾ, ਅੱਜ ਤੂੰ ਆਪਣੇ ਧਰਮ ਤੋਂ ਡਿੱਗ ਪਈ ਹੈ, ਅੱਜ ਤੈਨੂੰ ਆਪਣਾ ਧਰਮ ਯਾਦ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਤੂੰ ਆਪ ਖਾਣ ਲੱਗ ਪਈ। ਹੋ ਸਕਦਾ ਸੁਣ ਕੇ ਬੀਬੀਆਂ ਨੂੰ ਬੜੀ ਅਜੀਬ ਜੀ ਗੱਲ ਲੱਗੇ ਕਿ ਇਹ ਵੀ ਕੋਈ ਧਰਮ ਹੈ, ਪਤੀ ਨੂੰ ਖਵਾ ਕੇ ਫਿਰ ਖਾਣ। ਪੁਰਾਣੀਆਂ ਮਾਤਾਵਾਂ ਤੇ ਜਾਣਦੀਆਂ ਨੇ, ਨਵੀਆਂ ਦਾ ਪਤਾ ਨਹੀਂ, ਕਿਉਂਕਿ ਅੱਜ ਕੱਲ ਤੇ ਰਿਵਾਜ ਹੀ ਹੋਰ ਹੈ। ਕੰਮਕਾਰ ਵੀ ਐਸੇ ਨੇ ਕਿ ਬਣਾਓ ਤੇ ਬਣਾ ਕੇ ਫਰਿੱਜ ਵਿਚ ਰੱਖ ਦਿਓ, ਜਿਹੜਾ ਆਵੇ ਕੱਢੇ, ਗਰਮ ਕਰੇ ਤੇ ਖਾ ਲਵੇ। ਪਤੀ ਕਿਹੜਾ ਤੇ ਪਤਨੀ ਕਿਹੜੀ, ਇਹ ਤੇ ਹੁਣ ਬਾਅਦ ਦੀਆਂ ਗੱਲਾਂ ਨੇ। ਸੱਚ ਇਹੋ ਹੀ ਹੈ, ਅਸਲ ਵਿੱਚ ਉਡੀਕ ਵਿੱਚ ਬੜਾ ਆਨੰਦ ਹੈ। ਘਰ ਪ੍ਰਸ਼ਾਦਾ ਬਣਾ ਕੇ ਪਤਨੀ ਬੈਠੀ ਹੋਵੇ, ਪਤੀ ਕੰਮ ਤੇ ਹੋਵੇ, ਜੇ ਪਤੀ ਨੂੰ ਇਹ ਪਤਾ ਹੈ ਕਿ ਮੇਰੀ ਇੰਤਜ਼ਾਰ ਹੋ ਰਹੀ ਹੈ, ਪਤੀ ਵੀ ਉਹੋ ਜਿਹਾ ਚਾਹੀਦਾ। ਉਸ ਨੂੰ ਘਰ ਦੀ ਤਾਂਘ ਹੋਵੇ, ਜਦੋਂ ਘਰ ਆਵੇ ਤੇ ਘਰ ਵਾਲੀ ਪ੍ਰਸ਼ਾਦਾ ਸਾਹਮਣੇ ਰੱਖੇ, ਪਤੀ ਛਕੇ ਤੇ ਘਰ ਵਾਲੀ ਖਵਾਵੇ। ਇਹ ਹੁੰਦਾ ਸੀ ਪਹਿਲਾਂ, ਬਿਜਲੀ ਨਹੀਂ ਸੀ ਹੁੰਦੀ, ਪਤੀ ਨੇ ਪ੍ਰਸ਼ਾਦਾ ਛਕਣਾ ਤੇ ਘਰ ਵਾਲੀ ਨੇ ਪੱਖਾ ਚੱਲਣਾ। ਇੱਕ ਸਨੇਹ ਹੈ, ਰੋਟੀ ਤੇ ਨੌਕਰ ਵੀ ਖਵਾ ਦਿੰਦੇ ਨੇ, ਪਰ ਉਹਨਾਂ ਦੇ ਖਵਾਉਣ ਵਿੱਚ ਫਰਕ ਹੈ, ਕਿਉਂਕਿ ਉਹਨਾਂ ਨੇ ਕੇਵਲ ਤਨਖਾਹ ਲੈਣੀ ਹੈ, ਉਹ ਤਨਖਾਹ ਵਾਸਤੇ ਕੰਮ ਕਰਦੇ ਨੇ, ਪਰ ਆਪਣਾਪਨ ਨੌਕਰਾਂ ਵਿੱਚ ਨਹੀਂ, ਜਿਹੜਾ ਆਪਣਾਪਨ ਪਤੀ ਔਰ ਪਤਨੀ ਵਿੱਚ ਹੋ ਸਕਦਾ ਹੈ। ਗੱਲ ਦੋਨੋਂ ਪਾਸਿਓਂ ਚਾਹੀਦੀ ਹੈ, ਪਤੀ ਦੇ ਮਨ ਵਿੱਚ ਵੀ ਖਿੱਚ ਹੋਵੇ ਔਰ ਪਤਨੀ ਦੇ ਮਨ ਵਿੱਚ ਵੀ। ਨਿਤਿਆਮ ਪਿੰਡਾਂ ਵਿੱਚ ਹੈ ਨਾ ਰਿਵਾਜ, ਬੰਦਾ ਪਾਣੀ ਮੰਗੇ ਤੇ ਘਰ ਵਾਲੀ ਕਹਿੰਦੀ, ਉੱਠ ਕੇ ਲੈ ਲੈ, ਹੈ ਟੁੱਟੇ ਤੇ ਨਹੀਂ ਤੇਰੇ। ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਬੋਲੀਆਂ ਇਹੋ ਹੀ ਚੱਲਦੀਆਂ, ਉੱਠ ਕੇ ਲੈ ਲੈ। ਤੇ ਜਿਨ੍ਹਾਂ ਨੇ ਨੌਕਰ ਰੱਖੇ ਨੇ ਉਹ ਵੀ ਇਸੇ ਤਰ੍ਹਾਂ ਬੋਲਦੇ ਨੇ, ਰਾਮੂ ਸਰਦਾਰ ਜੀ ਆਏ ਨੇ, ਇਹਨਾਂ ਨੂੰ ਪਾਣੀ ਦੇ, ਨਾਲੇ ਮੈਨੂੰ ਵੀ ਗਲਾਸ ਇੱਕ ਫੜਾ ਦੇ। ਜਦੋਂ ਤੱਕ ਮਨ ਵਿੱਚ ਸੇਵਾ ਦੀ ਭਾਵਨਾ ਨਹੀਂ, ਆਪਣਾਪਨ ਨਹੀਂ, ਉਦੋਂ ਤੱਕ ਪਿਆਰ ਨਹੀਂ, ਤੇ ਜਦ ਤੱਕ ਪਿਆਰ ਨਹੀਂ ਉਦੋਂ ਤੱਕ ਗ੍ਰਸਤੀ ਜੀਵਨ ਸੁਖੀ ਨਹੀਂ। ਗੱਲ ਇਹ ਨਹੀਂ ਕਿ ਪਹਿਲਾਂ ਪਤੀ ਖਾਂਦਾ ਹੈ ਜਾਂ ਪਤਨੀ ਖਾਂਦੀ ਏ, ਗੱਲ ਇਹ ਹੈ ਕਿ ਇਥੋਂ ਜੀਵਨ ਦਾ ਪਿਆਰ ਲੱਭਦਾ। ਤੇ ਬਹੁਤੇ ਅਸੀਂ ਉਹ ਹਾਂ ਜਿਹੜੇ ਨਾ ਪਤੀ ਬਣ ਸਕੇ
ਤੇ ਨਾ ਚੰਗੀਆਂ ਪਤਨੀਆਂ ਬਣ ਸਕੀਆਂ। ਇੱਕ ਦੂਸਰੇ ਨੂੰ ਸਮਝ ਹੀ ਨਾ ਸਕੇ ਤੇ ਸਾਰਾ ਜੀਵਨ ਰੁਲਦਿਆਂ ਖੁੱਲਦਿਆਂ ਲੜਦਿਆਂ ਭਿੜਦਿਆਂ ਹੀ ਲੰਘ ਗਿਆ, ਇਹ ਜਾਣਿਆ ਹੀ ਨਾ ਕਿ ਅਸਲ ਵਿੱਚ ਗ੍ਰਿਸਤੀ ਜੀਵਨ ਹੁੰਦਾ ਕੀ। ਭਗਤ ਜੈਦੇਵ ਕਹਿੰਦੇ ਨੇ, ਪਦਮਾ ਅੱਜ ਤੈਨੂੰ ਆਪਣੇ ਧਰਮ ਦਾ ਖਿਆਲ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਹੀ ਤੂੰ ਖਾਣ ਲੱਗ ਪਈ। ਤੇ ਪਦਮਾ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਪਰ ਪਹਿਲਾਂ ਤੁਸੀਂ ਇਹ ਦੱਸੋ, ਹੁਣੇ ਨਹਾਉਣ ਗਏ ਤੇ ਹੁਣੇ ਵਾਪਸ ਵੀ ਆ ਗਏ, ਹੁਣੇ ਗਿੱਲਾ ਕੱਪੜਾ ਮੋਢੇ ਤੇ ਹੁਣੇ ਸੁੱਕਾ ਕੱਪੜਾ ਮੋਢੇ ਤੇ। ਭਗਤ ਜੀ ਕਹਿੰਦੇ ਨੇ, ਪਦਮਾ ਮੈਂ ਤੇ ਬੜੀ ਦੇਰ ਦਾ ਇਸ਼ਨਾਨ ਕਰਨ ਗਿਆ, ਨਦੀ ਕਿਹੜੀ ਕੋਲ ਹੈ, ਨਦੀ ਕਿਹੜੀ ਕੋਲ ਹੈ, ਇਸ਼ਨਾਨ ਕਰਨ ਤੇ ਸਮਾਂ ਲੱਗਦਾ ਹੈ, ਉਦੋਂ ਦਾ ਗਿਆ ਮੈਂ ਹੁਣ ਆਇਆ। ਤੇ ਪਦਮਾ ਹੈਰਾਨ ਹੋ ਕੇ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਤੁਸੀਂ ਆਏ ਬਿਨਾਂ ਇਸ਼ਨਾਨ ਕੀਤੇ, ਤੁਸਾਂ ਗ੍ਰੰਥ ਪੂਰਾ ਕੀਤਾ ਹੈ, ਤੁਸਾਂ ਪ੍ਰਸ਼ਾਦਾ ਛਕਿਆ, ਤੁਹਾਡੇ ਬੱਚੇ ਵਿੱਚ ਮੈਂ ਹੋਰ ਪਾ ਕੇ ਖਾ ਰਹੀ ਹਾਂ। ਭਗਤ ਜੀ ਹੈਰਾਨ ਹੋ ਗਏ, ਮਨ ਦੇ ਵਿੱਚ ਬੇਚੈਨੀ ਜੀ ਸ਼ੁਰੂ ਹੋਈ, ਕਿਧਰੇ ਉਹੀ ਗੱਲ ਤੇ ਨਹੀਂ ਜੋ ਦੂਸਰੇ ਭਗਤਾਂ ਬਾਰੇ ਸੁਣਿਆ ਕਿ ਪ੍ਰਭੂ ਭਗਤਾਂ ਦੇ ਕਾਜ ਆਪ ਸਵਾਰਦਾ ਹੈ, ਕਿਧਰੇ ਮੇਰੇ ਘਰ ਵੀ ਆਪ ਤੇ ਨਹੀਂ ਆਇਆ। ਗ੍ਰੰਥ ਚੁੱਕ ਕੇ ਦੇਖਿਆ, ਸਲੋਕ ਪੂਰਾ ਹੋਇਆ ਤੱਕਿਆ ਤੇ ਖੁਸ਼ੀ ਦੀ ਹੱਦ ਨਾ ਰਹੀ, ਵੈਰਾਗ ਵਿੱਚ ਅਥਰੂ ਵਗਣ ਲੱਗ ਪਏ। ਉਹ ਪ੍ਰਭੂ ਆਪ ਆਇਆ ਮੇਰਾ ਰੂਪ ਧਾਰ ਕੇ ਔਰ ਗ੍ਰੰਥ ਪੂਰਾ ਕਰਕੇ। ਪਦਮਾ ਦੇ ਹੱਥੋਂ ਖੋਹ ਕੇ ਪ੍ਰਸ਼ਾਦਾ ਛਕਣ ਲੱਗ ਪਏ ਤੇ ਪਦਮਾ ਕਹਿੰਦੀ, ਸਵਾਮੀ ਜੀ ਇਹ ਤੇ ਮੇਰਾ ਝੂਠਾ ਹੈ। ਤੇ ਜੈਦੇਵ ਜੀ ਕਹਿੰਦੇ ਨੇ, ਪਦਮਾ ਕਿੱਡੇ ਉੱਚੇ ਭਾਗਾਂ ਵਾਲੀ, ਕਿਹੜੇ ਜਨਮ ਦੇ ਪੁੰਨ ਹਨ ਤੇਰੇ ਜਿਸ ਨੂੰ ਤੂੰ ਝੂਠਾ ਕਹਿ ਰਹੀ ਹੈ, ਇਹ ਤੇ ਤਿੰਨਾਂ ਲੋਕਾਂ ਦੇ ਮਾਲਕ ਦਾ ਸੀਤ ਪ੍ਰਸ਼ਾਦ ਹੈ। ਆਖੋ ਸਤਨਾਮ ਸ੍ਰੀ ਵਾਹ, ਜਿਸ ਨੂੰ ਦੇਵੀ ਦੇਵਤੇ ਤਰਸਦੇ ਹਨ, ਉਹ ਤੇਰੇ ਹੱਥਾਂ ਦਾ ਬਣਿਆ ਪ੍ਰਸ਼ਾਦਾ ਛਕ ਕੇ ਗਿਆ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਅੱਖਰ ਇੱਕ ਨਾ ਆਵੜੈ ਪੁਸਤਕ ਬੰਨ, ਸੰਧਿਆ ਕਰ ਆਵੈ ਗੁਣ ਨਿਦਾਨ ਘਰ ਆਏ ਕੈ। ਭਗਤ ਰੂਪ ਲਿਖ ਲੇਖ ਬਣਾਵੈ ਕਿ ਉਹ ਗੁਣੀ ਨਿਧਾਨ ਆਪ ਭਗਤ ਦਾ ਰੂਪ ਧਾਰ ਕੇ ਆਏ ਔਰ ਉਸ ਗ੍ਰੰਥ ਨੂੰ ਆਪ ਆ ਕੇ ਪੂਰਾ ਕੀਤਾ। ਸਾਧ ਸੰਗਤ, ਸਮਾਪਤੀ ਦਾ ਸਮਾਂ ਹੋ ਗਿਆ ਔਰ ਜਿਹੜੀਆਂ ਸੰਗਤਾਂ ਗੁਰੂ ਘਰ ਬੈਠੀਆਂ ਨੇ, ਇੱਕ ਜ਼ਰੂਰੀ ਬੇਨਤੀ ਕਿ ਕੱਲ੍ਹ ਸ਼ਾਮ ਨੂੰ 6 ਤੋਂ ਲੈ ਕੇ 7:45 ਵਜੇ ਤੱਕ ਦਾਸ ਇੱਥੇ ਕੀਰਤਨ ਕਰਨਗੇ। ਕੇਵਲ ਕੱਲ੍ਹ ਸ਼ਾਮ ਸਮਾਂ ਥੋੜਾ ਜਿਹਾ ਬਦਲੀ ਕੀਤਾ ਹੈ, 6 ਤੋਂ ਲੈ ਕੇ 7:45 ਵਜੇ ਤੱਕ, ਕਿਉਂਕਿ 7 ਤੋਂ 8 ਦਸ਼ਮੇਸ਼ ਦਰਬਾਰ ਹਾਜ਼ਰੀ ਭਰਨੀ ਹੈ ਔਰ ਪਰਸੋਂ ਫਿਰ ਇਸੇ ਤਰ੍ਹਾਂ ਹੀ 7 ਤੋਂ 8 ਇੱਥੇ ਦੀਵਾਨ ਸਜੇਗਾ। ਆਓ ਹੁਣ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ ਔਰ ਅੱਜ ਦਾ ਇਹ ਕੀਰਤਨ, ਕਿ ਜਿਹੜੇ ਵੀ ਪਿਆਰ ਨਾਲ ਸ਼ਰਧਾ ਦੇ ਨਾਲ ਉਸ ਪ੍ਰਭੂ ਦੇ ਰਾਹ ਤੇ ਚੱਲਦੇ ਹਨ, ਪ੍ਰਭੂ ਉਹਨਾਂ ਨੂੰ ਆਪ ਆ ਕੇ ਮਿਲਦਾ ਹੈ।

आकार नाना प्रकार श्री मुख शब्द गुर सिख।

अडंबर बनया अडंबर।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾ ਜੁਗਤ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਯੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ, ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ MA ਪੜ੍ਹੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ MA ਪੜ੍ਹੇ ਦੀ ਅੰਗਰੇਜ਼ੀ ਸਮਝਣ ਵਾਸਤੇ BA ਹੋਣਾ ਜ਼ਰੂਰੀ ਏ, ਜਿਵੇਂ BA ਪੜ੍ਹੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ, ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ, ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ, ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ, ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ 100 ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ। ਆਨੰਦ ਸਿੰਘ ਨਾਦੀ ਬਾਬਾ।

ਬੜੇ ਨਿਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ ਕਿਤੇ ਭੁੱਲਣਾ ਜਾਣੀ ਉਹ ਮਰਾ ਮੂੰਹ

0: ਇੱਥੇ ਸਾਬਕ ਨੇ ਪੁੱਛਣਾ ਇੱਥੇ ਦੇ ਸਾਬ ਕਿਤਾਬ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ ਜੇ ਕੌਣ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਏ ਨਾ ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ ਉਹ ਇੱਕ ਐਨਕ ਲਾਉਣੀ ਪੈਂਦੀ ਕਹਿੰਦੇ ਨੇ ਦੂਰ ਦੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਜਿਹੜੀ ਸਮਝ ਆ ਨਾ ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ ਪੁੱਛਦਾ ਭਾਈ ਤੇਰਾ ਨਾਂ ਕੀ ਏ ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ ਤੇਰੇ ਪਿਓ ਦਾ ਨਾਂ ਉਹ ਪਿਓ ਦਾ ਨਾਂ ਲਿਖਾ ਦੇਣਾ ਤੇਰੇ ਦਾਦੇ ਦਾ ਨਾਂ ਉਹ ਵੀ ਲਿਖਾਣਾ ਪੜਦਾਦੇ ਦਾ ਨਾਂ ਅੱਗੇ ਕਹਿਣਾ ਜੀ ਮੈਨੂੰ ਅੱਗੇ ਨੀ ਪਤਾ ਅੱਛਾ ਤੁਸੀਂ ਕਿੰਨੇ ਭਰਾ ਹੋ ਭਰਾਵਾਂ ਦੇ ਨਾਂ ਲਿਖਾ ਅਜਾ ਤੇਰੀਆਂ ਭੈਣਾਂ ਕਿੰਨੀਆਂ ਨੇ ਤੇਰੀ ਮਾਂ ਦਾ ਨਾਂ ਕੀ ਏ ਐ ਕਰ ਤੇਰੀ ਨਾਨੀ ਦਾ ਨਾਂ ਕੀ ਅੱਗੇ ਪੜਨਾਨੀ ਦਾ ਨਾਂ ਕੀ ਏ ਚੰਗਾ ਤੇਰੇ ਮਾਮੇ ਕਿੰਨੇ ਨੇ ਮਾਮੀਆਂ ਕਿੰਨੀਆਂ ਨੇ ਮਾਸੜ ਕਿੰਨੇ ਨੇ ਮਾਸੀ ਕਿੰਨੇ ਜਦੋਂ ਸਾਰਿਆਂ ਦੇ ਨਾਂ ਲਿਖਾ ਲੈਣੇ ਨਾ ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮਰਾਜ ਨੂੰ ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ ਇਹਨਾਂ ਦਾ ਜਨਮ ਮਰਨ ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ ਉਹ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਵੀ ਕਿਧਰੇ ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਦੇ ਵਿਚ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼ ਉਹ ਨਾਕਾ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਵੀ ਕਿਧਰੇ ਸੁਧਰਨ ਵਾਲਾ ਵੀ ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ ਤਗੜਾ ਕਰੜਾ ਇਲਾਕਾ ਹੋਵੇ ਜਿੱਥੇ ਸ਼ਰਾਬਾਂ ਜ਼ਿਆਦਾ ਨਿਗਲ ਚੋਰੀਆਂ ਜ਼ਿਆਦਾ ਹੋਣ ਡਾਕੇ ਜ਼ਿਆਦਾ ਵੱਜਣ ਨਾ ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ ਤਗੜਾ ਥਾਣੇਦਾਰ ਭੇਜਦੇ ਨੇ ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਦੀ ਕਿੱਥੇ ਬੰਦਾ ਬਣਨ ਵਾਲਾ ਸੀ ਕਹਿੰਦੇ ਨੇ ਇੱਕ ਵਾਰੀ ਬਾਬਾ ਜੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਚ ਬਹਿ ਗਏ ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਦਗਾ ਸਗਲੀ ਧਰਤੀ ਸਾਧ ਕੀ ਤਸਕਰ ਦਾਸਾ ਗਾਏ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਫਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ ਚੁੱਕ ਕੇ ਪਰਾਂ ਕਰਿਆ ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ ਬੇਇੱਜ਼ਤੀ ਕਰਤੀ ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨਹੀਂ ਉਹ ਜੱਟ ਤੁਰਿਆ ਜਾਂਦਾ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਲੱਗਦੇ ਸਗਲੀ ਧਰਤੀ ਦੇ ਹੁਣ ਛੇ ਮਹੀਨੇ ਨੀ ਅਜੇ ਗੁਜਰੇ ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ ਲੱਗਦੇ ਨਾ ਹੁਣ ਤਾਂ ਇਉਂ ਜਦੋਂ ਕਹਿੰਦੇ ਜਾਂਦੇ ਨੇ ਉਹ ਜੰਗਲ ਵਿਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀ ਬੰਸ ਦੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ ਬਾਬਾ ਹਰਨਾਮ ਸਿੰਘ ਨੇ ਐ ਕੀਤਾ ਜਦੇ ਮੌਤ ਹੋ ਗਈ ਪ੍ਰੇਮੀਓ ਇੱਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ ਬਾਬਾ ਜੀ ਨੇ ਹੈ ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ ਇੰਨੀ ਯੁਰਤ ਬੋਲਿਓ ਮਾਂ ਦਿਆ ਸ਼ੇਰਾ ਬਾਬਾ ਜੀ ਗੋਲੀ ਲੰਘ ਗਈ ਕੰਨਾਂ ਦੇ ਕੋਲ ਦੀ ਕਹਿੰਦੇ ਉਰ ਆਇਆ ਜਦੋਂ ਕੋਲ ਗਿਆ ਨਾ ਬਾਬਾ ਸੰਤਨ ਸੇਤੀ ਮਸਕਟਰੀ ਕੁੱਲ ਡੋਬਣ ਕੀ ਰੀਤ ਕਹਿੰਦੇ ਉਹ ਰਹਾ ਭਾਈ ਉਹ ਜਦੋਂ ਬਾਬਾ ਦੇ ਨੇੜੇ ਗਿਆ ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ ਇੱਕ ਬੂਟਾ ਲਾ ਜਾ ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ ਉਹਨੇ ਸੰਤਾਂ ਦੇ ਗੋਲੀ ਚਲਾਈ ਸੀ ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ ਸੋ ਪ੍ਰੇਮੀਓ ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ ਮੈਨੂੰ ਕਿਸੇ ਨੇ ਪੁੱਛਿਆ ਉਹ ਨਾਕਾ ਬੜਾ ਵਿਗੜਿਆ ਸੀ ਇੱਕ ਕੁੱਤੇ ਨੂੰ ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਆ ਕੁੱਤੇ ਇਹਨਾਂ ਕੁੱਤਿਆਂ ਨੂੰ ਕੋਈ ਪਿਆਰ ਕਰਦੇ ਹੋ ਉਹ ਬੇਪਰਵਾਹ ਸਾਧੂ ਰੰਗ ਹੱਸਾ ਰੰਗ ਰੋਵ ਹੈ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ ਬਾਜ ਸੱਚੇ ਨਾਹੇ ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਨੱਕਾਂ ਰਗੜਦੇ ਹੁੰਦੇ ਸਾਧ ਸਿੰਘ ਦੀ ਹੱਦ ਟੱਪੇ ਸੋ ਔਲੀ ਆ ਹੱਦਾਂ ਨਹੀਂ ਵੀ ਆ ਆ ਸਰਸਾ ਦੀ ਹੱਦ ਟੱਪ ਜੇ ਨਾ ਮਾਣ ਵਡਿਆਈ ਦੀ ਹੱਦ ਹੈ ਵਿਸ਼ੇ ਵਕਾਰਾਂ ਦੀ ਹੱਦ ਅਹਿਸਾਸ ਨਿੰਦਾ ਚੁਗਲੀ ਦੀ ਹੱਦ حد ٹپے سو اولیا بے حد ٹپے سو پیر حد بے حد جیڑا حدوں بھی ود کر دے او بابا نان سنگھ ہویا او بابا ایشے سنگھ ہویا حد بہد دوویں ٹپے تاں کو ناو فقیر او کتے اتھے رکھے نے دودھ پیندے نے کہندے اجے بھی دودھ پیندے نے ایک واری بابا جی نے کہے نے کیا بابا جی آ کتے کیوں رکھے نے بابا جی کہن لگے بھائی اے تاں بہت بڑے بڑے افسر نے آ ڈی سی تھی پہلے جنم وچ آ کتا کمشنر تھی تاں علاقہ بندہ بنیا ہے ڈنڈا پھیرے نا جب سخت تھانے دار پھر کانو لوکی شراب کڈدے نے پنڈا وچ ہے پھر کانو چوریاں ہوندیاں نے بابا آندا آ کتا کمشنر تھی ہے آ وائس چانسلر سی فلانی یونیورسٹی دا بچیاں دیاں کتاباں چک چک کے بیچ بیچ کے پیسے کھاندا ہوندا سی ہے بابا جی کہن لگے بھائی آ جڑا کتا نا فلانا جج تھی ایک کتے نوں بڑا پیار کردے سی کہندے بابا جی آ کتے نوں بڑا پیار کردے ہو کہہ رہے میرا بھرا تھی مینوں میں ایک واری پنڈ گیا مینوں کہندا کتے وانگوں تریا پھردا کتے وانگوں بھونکدا پھردا میرا بڑا بھرا ہے اور لوکی کہن لگے جے بابا جی دے بھرا دا اے حال ہے تے ساڈا کی حال بنو شاہ سنگر اے سودے نے پھر اے بابا رنا سنگھ اونا دی اونا تو ورسائے بابا نند سنگھ اونا تو ورسائے بابا ایش سنگھ نان سر والے سنتاں دی نا اج برسی منا رہے آپ جی برسی منا رہے ایک واری بابا نند سنگھ جی گئے ملن واسطے پچو منڈی بابا جی نو ایک جٹ نے گڈی روک لی بابا نند سنگھ دی بابا جی کہن لگے بھائی سیدھا کنیکشن ہوندا اج کل تاں والا ٹی وی ہے نا ٹی وی ایک ٹی وی دی بیماری نکلی تھی اوہدا تاں ڈاکٹراں نے علاج لب لیا روٹی کھانی ٹی وی اگے سونا ٹی وی اگے چاہ پینی ٹی وی اگے ایس ٹی وی دی بیماری دا علاج کوئی ماں پرش کر دے جا گرو گرنتھ صاحب مہاراج جی کر دن تے ہو سکدا ہے نیرے دا علاج مشکل ہے بڑی مشکل گل ہے پر پھر بھی سن لو جویں ٹی وی دا سبند نا ایک کوٹھے تے ڈنڈا کھڑا کیتا ہوندا ہے جنوں کہندے نے ایریل بولدے نے کرے 14 سال تا میں بھی پڑھائی چلائے پر مینو پتا لگا بھی وہ پڑھائی جڑی پڑھائی تو پڑھن واسطے آیا تھا وہ تا تو اجے شروع بھی نہیں کیتی ودیا وچاری تا پروپکاری آ دنیاوی پڑھائی نو نہیں کیا بانی کہتے نہیں پڑھیا مورکھ آخی ہے جت لب لوب ہنکارا یہ کہنے بندہ پڑھ لے کے دو روٹیاں کما لی ہے چار نیانے پڑھ لے آ ودیا وچاری تا پروپکاری سما بڑا لگتا پھر کدی یہ وچار کران گے بہت ہی دور نہیں جانا مہاپرشاں دے جیون تے وچار چل رہی پریمیوں یوں مہاپرشاں دے جیون بڑے بڑے اونچے جیون ویکھے نے مہاپرشاں دے جویں ساز سنگ جی آ ٹی وی دا سبند نہ ایریل دے نال ہے ایریل دا سبند وا دیاں لہراں دے نال ہے تے وا دیاں لہراں دا سبند ٹی وی سینٹر دلی نال ٹی وی سینٹر جلندر نال ہے یوں اے چارے نا ایک سنے نا انہاں دا کنیکشن ایک ہوے تے تاں نا اولا ڈبا جا رکھے نا جڑے سامنے بہنے مورے بہنے جڑے اگے بیگ نا فوٹو وینے تاں فوٹو صحیح آندی اے جے چاراں دا کنیکشن ایک ہوے ایویں بابا نند سنگھ ورگے بابا ایشر سنگھ ورگے بابا ہرنام سنگھ ورگے مہاپرش ساتھ سنگ جی انہاں دا سبند گرو گرنتھ صاحب نال ہے گرو گرنتھ صاحب دا سبند دساں گرواں نال ہے دساں گرواں دا سبند اکال پرکھ دے نال ہے ایک سمے وچ نا ایویں نہیں تھی لالو تخان نو گرو صاحب نے کیا جیسی میں آوا خصم کی بانی تیسڑا کری گیان میں لالو میں لالو تینوں کوئی من کڑنت گل نہیں کہہ رہا وہ گل کہہ رہا ہوں پروگرام تا ٹی وی تے اوہی آنا جہاں ٹی وی سینٹر تو ریلیز ہونا ہے یوں بابا نند سنگھ نے وہ گل کہی ہے جڑی اکال پرکھ والوں آئی ہے من کڑنت گل کوئی نہیں کہی من کڑنت گل کوئی نہیں کہی جی اج کل چل پی جی چنا منا کر تے میں تیرا چیلا تے تو میرا گر ایویں دی گل بابا نند سنگھ نے نہیں کہی یوں بابا نند سنگھ پوچھو منڈی والے ماں پرکھ پریمیو کہنے بابا نانسے جی ملن واسطے جا رہے نے دنیا تے دو ہی قسم دے لوگ نے ایک منمکھ دوجے گرمکھ گرمکھ دا راہ نیارا منمکھ دا راہ ہور انہاں دی وکھری وکھری بولی انہاں دوہاں دی نہیں ملدی تور ویکھنو ہنساں دا رنگ بھی چٹا ہے تے رنگ بگلیاں دا بھی چٹا ہے پر پریمیو انہاں دی کرنی دے وچ فرق ہے بگلے دی چنج سدا ڈڈیاں مچھیاں پھڑدی ہے پر جڑے ہنس نے سرور اندر ہیرا موتی اے ہنساں دا کھانا سار سنگھ جی ویکھن نوں کاں دا رنگ وی کالا ہے تے کوئل دا رنگ وی کالا ہے پر کاں دی چنج سدا رہندی بشٹا دے وچ کوئل دی چنج سدا رہندی پکے پکے پھلاں دے وچ ویکھن نوں مہاپرشاں دا شریر وی بندیاں والا ہوندا ہے پر منمکھاں دا شریر وی بندیاں والا ہوندا ہے پر مہاپرشاں دے کرم بندیاں والے نہیں ہوندے. ساں سنگ جی جنہیں نہ جڑا سونا معاف کرنا پارس ہے جڑا ساتاں تاتاں نوں سونا بنا کے رکھ دیندا ہے پاس لوہے نوں ٹچ کر دے او ساں سنگ جی لوہا سونا بن جاندا ہے چاندی نوں ٹچ کر دے سونا بن جاندی ہے پاس تانبے نوں ٹچ کر دے سونا بن جاندا ہے پر بابا نند سنگھ دے چرن جہے جیو ناپت ہو گئے دیوتا بن گیا بابا ایشو سنگھ دے چرن جنہیں پارس نہ ستا تاتا نی سونا بنا کے رکھ دینا انہیں مہاپرشاں دے چرن جہے جہے جیو ناپت ہوں گے وہ دیوتے بن گئے. آ تھی سارے دیوتے بیٹھے ہونا اتے دیوتے بیٹھے ہو سا سنگ جی یوں اے ساری بابا ایشو سنگھ کی کرپا ہے. جن میں بابا نند سنگھ جی ملن واسطے گئے نا ایک منمک بندے نے سنتاں دی گڈی روک لی. جدو گڈی روک لی بابا جی نے کہا بھائی تو جان دے بندہ بن جا سیاح بن جا اے خیر نہ بندہ نہ بنیا مک دی گل کی لاگے چاگے زمیندار کٹھے ہو گئے انہوں نے سمجھایا بھائی سنتاں دے نال ویر نہیں چاہیے جان دے مہاپرشاں نوں. تین گھنٹے بابا نانسی جی لیٹ ہو گئے اگے پچو منڈی والے مہاپرش لگے کہن جدو بابا نانسی جی گئے آپ نے نمسکار کی پوچھن لگے پتر نند سے لیٹ کیوں ہو گئے کہنا کیتا پتا جی لیٹ کی ہونا تھی ایک منمکھ ٹکر گیا انہیں میری گڈی روک لی تین گھنٹے لیٹ ہو گیا انہیں لنگنی نہیں دتا بابا جی اچھا آنے جاؤ سارے کو سول پی جاؤ اتل بچن نانک گر تیرا وہ تو جی ہوں وہ میں تین پرمان دینا وہ مداری ویچا ہونا تو ایسا کہ ڈنڈا ہوں ایک گٹھک کا ہی ہوں میرے خیال تو تھوڑی جی مٹی رکھ کے نا تو چھوٹیا چھوٹیا نانک نہ پھونک مار جدو فوک مارتا نا تو کہہ دیا چرلو مرلو ٹیچک کدی وہ پیسے بنا دینا کدی کچھ بنا دینا وہ بابا رنام سنگھ دے بابا نند سنگھ دی مریادا بابا جی دے ہاتھ چ جو بابا جی نے کر دتا اکال پورکھ نو منظور جو بابا نرس نے کہتا اکال پورکھ نو منظور جو بابا ایشس نے کہتا او وحرو نو منظور او پرمیشر دے لائق پتر سن جنہاں نے لکھاں بندیاں نو ساتھ سنگھ جی امر دی داد دے کے گرو چرناں نال جوڑیا. کہنے بابا جی نو پتا لگیا بابا رنام سنگھ جی نو کہ تین گھنٹے جٹ نے روک رکھیا کہنے جا نو سول پی جائے گا کہن دی دیری دی پرمی ہو او جٹ نہ لگ گیا گھر بیٹھا تڑفے توڑن کئی کہنے کدہ ہو گیا یہ گل ایڈی تر کی پہنچ گئی جی ٹی وی سینٹر دلی تو خبر سڈے گھر پہنچ سکدیاں نے فوٹو سڈے گھر پہنچ سکدیاں نے کہ سنتاں دے بدن نہیں پہنچ سکتے ساتھ سنگ کہن دی دیری سی یہو جا سول پیا یہو جی درد اٹھی ساری رات سوندا نہیں. پنڈ والے سجن کہن لگے نا تینوں کیا سی نا سنتاں دے نال ویر نہیں رچائی دا مہاپرشاں دے نال لڑی دا نہیں ہوندا ساہ سنگ جی اینوں گڈی چ پایا نا جدو گڈی چ پایا تے گڈی چ پا کے تے اینوں لے گئے پچو منڈی اگے ساہ سنگ جی بابا نانک سنگھ جی نوں ملے بابا نانک سنگھ جی نوں لگے کل مہاراج کرپا کرو اینے مورکھ نے کل تہاڈی گڈی روکی سی مہاراج کرپا کرو اینوں دس دیو تے بابا نانسی جی کہندے نے آندرا میں تینو کچھ نہیں کیا تے جے بابا رنام سنگھ دا کوئی تیر چل گیا نا تے اوتھے پیش میری نہیں جانی جے کوئی بابا رنام سنگھ دا تیر چل گیا نا اوتھے میری پیش نہیں جانی میں تینو کچھ نہیں کیا. کہندے نے کہ بابا نانسی لگے کر مار آئے اے کرو پھر بابا رنام سنگھ کول کرپا کرو سانو نہ لے کے چلو ہن بابا رنام سنگھ دے کول جانا کوئی کھالا جا والا سی جنو گئے نا بابا نانک سنگھ نال لے گئے جٹ سی گڈی باہر کھلوتی ہے یہ گڈی چ بیٹھا جا کے بےنتی کی بابا رنام سنگھ چرنا چ نمسکار کر کے تے بابا جی نے بھائی کیویں آئے انہیں آخیا بابا جی وہ مورخ جٹ انہیں کل بابا جی کی گڈی روک لی بابا جی گلتی ہو گئی ان کو کرپا کرو وہ تو وٹ بڑا پی رہا ہے ان راضی کر دو. جدو سنگت نے یہ گل کہی نا تے بابا رنام سنگھ کہندا اجے وہ جوندا ہے دھیان دو اجے جوندا کہن دی دیری تھی بابا رنام سنگھ نے ای کیتا جڑے مر گیا گڈی چ بیٹھا سو گیا سسری دی طرح مر گیا سنگت لگی کہن بابا جی وہ پتا لگیا سنگھ پجا بابا جی تو مر بھی گیا اور سنگت لگی کہن بابا جی وہ تو مر گیا وہ مر گیا جی تو بخشاؤ آئے تھی بابا جی نے اچھا بخشاؤ آئے تھی آنے ہوں جوندا تو نہیں ہوں تو کول بیٹھا بھی نیلا کہنے نے نیلے مار دھرمراج نو آواز یہ ہوں جوندا تا نہیں ہوں یہ سچ کھنڈ نو کل دیے او کتنے سال سنگت ایویں نہیں کیا
1: ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ, ਕਦੀ ਕਿਸੇ ਅੰਨੇ ਨੂੰ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ, ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ, ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ। ਜਿਹੜੀਆਂ ਅੱਖਾਂ ਆਪਣੀਆਂ ਠੀਕ ਨੇ, ਵਿਚਾਰ ਚੱਲੀ ਤੀ ਪ੍ਰੇਮੀਓ, ਆਓ ਇਧਰ। ਇਹ ਰਾਜਾ ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਨ੍ਹਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। ਤਿੰਨ ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਹ ਸੰਗੀ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵੱਜੇ ਨੇ, ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ ਤਿੰਨ ਚੋਰ ਬੈਠੇ ਨੇ, ਤਿੰਨ ਬੰਦੇ ਬੈਠੇ ਨੇ, ਆਪਸ ਵਿਚ ਗੱਲਾਂ ਕਰ ਰਹੇ ਨੇ। ਅਸਲ ਚ ਤਿੰਨ ਚੋਰ ਸੀ, ਆੜੇ ਤਿੰਨ ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ ਤਿੰਨੇ ਕਿਸਮ ਦੇ ਚੋਰ ਆ। ਚੋਰ ਇਕ ਰਜੋ ਗੁਣੀ, ਦੂਜੇ ਤਮੋ ਗੁਣੀ, ਤੀਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੋਂ ਚੌਥੇ ਗੁਣ ਚ ਵਿਚਰਦੇ ਨੇ। ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ, ਬਰਮ ਸੁਣੀਆਂ, ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਦੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਵੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਤੀ। ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ, ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ, ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਹੇ ਆ ਤੇ ਸਾਧ ਸੰਗਤ ਆਪਣੇ ਆਪ ਨੂੰ ਕਹਿ ਰਹੇ, ਆਪ ਸੁਣ ਰਹੇ ਆ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਬਗਤਾ। ਬਰਮ ਗਿਆਨੀ ਬਰਮ ਕਾ ਬਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨਾ ਇਹਨੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗ ਗਈ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਪੁੱਛਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ, ਪਹਿਲਾਂ ਤੇ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਬਈ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੋਂ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਹਿਬ ਸੰਗਤ ਜੀ, ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਵਾਲੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਣ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ, ਤੁਹਾਡੇ ਚੋਂ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੋਂ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ ਤਾਲਾ ਟੁੱਟਣਾ ਚਾਹੀਦਾ, ਅੱਖ ਦੇ ਫੁੰਕਾਰੇ ਦੇ ਵਿਚ ਨਾ ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈ ਆਪਾਂ ਤਾਂ ਬੜੀ ਮੌਜ ਬਣ ਗਈ। ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ, ਰਾਜੇ ਨੂੰ ਕਹਿੰਦਾ ਤੂੰ ਕੌਣ ਹੈ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਹਾਂ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੋਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ, ਤੀਜਾ ਕਹਿੰਦਾ ਜੀ ਲੋਕ ਖੁੱਲਣਾ ਚਾਹੀਦਾ, ਲੋਕ ਖੁੱਲਣਾ ਚਾਹੀਦਾ, ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖਦੇ ਨੇ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਚ, ਤੇ ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਔਰ ਰਾਜਾ ਤੂੰ ਕਹਿੰਦਾ ਜੇ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਨੇ ਮੌਜ ਬਣ ਗਈ, ਹੈਂ ਫਿਰ ਆਪਾਂ ਨੂੰ ਡਰ ਗਾ ਮੈਂ? ਜੇ ਦਾੜੀ ਤੁਹਾਡੇ ਦਾੜੀ ਲਾਉਣ ਨਾਲ ਆਪਾਂ ਬਰੀ ਹੋ ਸਕਦੇ ਹਾਂ। ਕਹਿੰਦਾ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ। ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੂੰ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ? ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ? ਉਹ ਜਿਹੜਾ ਕਹਿੰਦਾ ਜੀ ਦਾੜੀ ਲਾ ਰਿਹਾ ਤੁਹਾਨੂੰ ਸਾਰਨ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ? ਉਹ ਸਾਫ਼ ਸਹੀ ਜੀ, ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ। ਰਾਜੇ ਦਾ ਲੱਗਿਆ ਦਰਬਾਰ, ਤਾਂ ਰਾਜਾ ਨਾ ਹੁਕਮ ਕੀਤਾ ਸਾਫ਼ ਸਿੰਘ ਜੀ ਕਿ ਤਿੰਨੇ ਚੋਰ ਹੋ ਨਾ, ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ, ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸਾਹਮਣੇ ਤੇ ਫੜਿਆ ਜਾ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ, ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ ਚ ਗੁਣ ਹੈ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਨਾ ਸੁੰਘ ਕੇ ਦੱਸ ਦਿੰਦਾ। ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪਤਾ ਤੇਰੇ ਚ ਕੀ ਗੁਣ ਹੈ? ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾ ਜੋ ਉਹਦਾ ਮਰਜ਼ੀ ਤਾਲਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ, ਤੇ ਜਿਹੜਾ ਦੂਜਾ ਬੰਦਾ ਸੁਣ ਉਹਨੇ ਰਾਜ ਨੂੰ ਪਛਾਣ ਲਿਆ, ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੂੰ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਇਹ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੁੰਘ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ ਅੱਖ ਦੇ ਫੰਕਾਰੇ ਚ ਕੱਢ ਕੇ ਬਾਹਰ ਰੱਖ ਦਿੰਦਾ। ਹੈ ਰਾਜਾ ਕਹਿੰਦਾ ਵੀ ਗੁਣ ਦਾ ਤੁਹਾਡੇ ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਦੇ ਉਹਨੇ ਰਾਜ ਨੂੰ ਪਛਾਣ ਲਿਆ। ਉਹ ਰਾਜਾ ਆਂਦਾ ਤਿੰਨਾਂ ਨੂੰ ਆਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ? ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਸੀ, ਦੇਣੀ ਹੈ? ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਔਰ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਔਰ ਜਿਵੇਂ ਰਾਜ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਹੀਂ ਆਈ ਸੀ ਪਿਆਰੇ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਵੀ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਨ। ਬਾਬਾ ਨਾਨਕ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜੇ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੇ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜ ਦੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ ਚ ਲੈ ਜਾ ਤੇ ਨਾਲੇ ਬਿਠਾ ਦੇ, ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ, ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ, ਦਮੇ ਵਾਲੀ ਦੁਬਾਰੇ ਦਾ ਜੂਠਾ ਖਾਵਾਂਗੇ ਨਾ ਦਮਾ ਲੱਗ ਜੂ, ਮਲੇਰੀਆ ਦਾ ਜੂਠਾ ਖਾਵਾਂ ਮਲੇਰੀਆ ਹੋਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੇ ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨੀ, ਘੜੀ ਮਾਫ਼ ਨੀ ਕਰਦੀ, ਪਰ ਕੀ ਕਰੀਏ, ਉਹ ਕਿਵੇਂ ਇੰਨਾ ਪਾਣੀ ਆਇਆ ਉਹ ਤਾਂ ਖਿੱਲਰ ਪੁੱਲਰ ਗਿਆ ਜਿੱਧਰੋਂ ਆਇਆ। ਜਿਵੇਂ ਦੁਕਾਨ ਦਾ ਨਾ ਵਰਾਇਟੀ ਦਿਖਾਉਂਦਾ ਨਾ, ਵਰਾਇਟੀ ਕੱਪੜੇ ਵਾਲੇ ਕੋਲ ਜਾਈਏ ਨਾ, ਤੇਰੇ ਕੱਪੜਾ ਪਸੰਦ ਕਰ, ਆਹ ਤਾਂ ਪਰਮੇਸ਼ਰ ਨੇ ਵਰਾਇਟੀ ਦਿਖਾਈ। ਵਰਾਇਟੀ 12 ਕੋਹ ਤੇ ਦੀਵਾ ਜਗਣਾ, ਮਾਵਾਂ ਨੇ ਪੁੱਤਰ ਨੀ ਸਿਆਣਨੇ, ਆਹ ਨਾਨਕ ਸਰ ਵਰਗੇ ਠਾੜ, ਇਹਨਾਂ ਵਿੱਚੋਂ ਧਰਮ ਦੀ ਆਵਾਜ਼ ਨਿਕਲੇਗੀ। ਇੱਥੇ ਬਚਣ ਦਾ ਨਾ ਇੱਕ ਬਚਣ ਦਾ ਕੇਂਦਰ ਆਹੀ ਹੈ। ਜਿਵੇਂ ਮੈਡੀਕਲ ਕਾਲਜ ਹੋਰ ਨੇ, ਆਰਟਸ ਦੇ ਕਾਲਜ ਹੋਰ ਨੇ, ਆਹ ਜਿਹੜੇ ਨਾਨਕ ਸਰ ਵਰਗੇ ਠਾੜ, ਰਾੜਾ ਸਾਹਿਬ ਵਰਗੇ ਠਾੜ, ਇਹ ਪ੍ਰੇਮੀਓ ਨਾਮ ਦੀਆਂ ਯੂਨੀਵਰਸਿਟੀਆਂ ਨੇ, ਵਰਾਇਟੀਆਂ। ਇੱਥੋਂ ਸਰਟੀਫਿਕੇਟ ਲਿਆ ਪਹਿਲਾਂ ਬਾਬਾ ਹਰਨਾਮ ਸਿੰਘ ਤੂੰ, ਬਾਬਾ ਆਨੰਦ ਸਿੰਘ ਜੀ ਨੇ, ਤੇ ਬਾਬਾ ਆਨੰਦ ਸਿੰਘ ਤੂੰ ਸਰਟੀਫਿਕੇਟ ਲੈ ਕੇ। ਬਾਬਾ ਜਿਹਦੇ ਕੋਲ ਸਰਟੀਫਿਕੇਟ ਨਾ ਹੋਵੇ, ਭਾਵੇਂ 100 ਕਿਤਾਬ ਪੜਿਆ ਹੋਵੇ, ਉਹਨੂੰ ਨੌਕਰੀ ਨਹੀਂ ਮਿਲਦੀ ਜੇ ਸਰਟੀਫਿਕੇਟ ਕੋਲ ਨਾ ਹੋਵੇ। ਸਰਟੀਫਿਕੇਟ ਜ਼ਰੂਰੀ ਹੈ। ਇਉਂ ਦਾਸ ਦੀ ਵਿਚਾਰ ਚੱਲੀ ਸੀ ਕਿ ਜਦੋਂ ਉਹ ਪਟਿਆਲੇ ਵਾਲਾ ਰਾਜਾ ਕੀ ਦੱਸੀਏ, ਅਸੀਂ ਤਾਂ ਸ਼ਾਹ ਵਾਲੇ ਸੁੱਤੇ ਉੱਠਣਾ। ਕਹਿੰਦੇ ਨੇ ਜਿਹੜੀ ਕੁਟੀਆ ਚ ਬਾਬਾ ਨਾਨਕ ਸਿੰਘ ਰਹਿੰਦੇ ਸੀ ਨਾ, ਕੁਟੀਆ ਦਾ ਦਰਵਾਜ਼ਾ ਨੀਵਾਂ ਤੇ, ਉਹ ਧੰਨ ਬਾਬਾ ਈਸ਼ ਸਿੰਘ, ਧੰਨ ਬਾਬਾ ਈਸ਼ ਸਿੰਘ ਕਹਿਣਾ ਪਊਗਾ, ਧੰਨ ਬਾਬਾ ਈਸ਼ ਸਿੰਘ। ਸਾਧ ਸੰਗਤ ਜੀ ਕਹਿੰਦੇ ਨੇ ਭੁੰਜੇ ਬੈਠੇ ਰਹਿਣਾ, ਭੁੰਜੇ ਹੀ ਹੈ ਤੇ ਜਦ ਅੱਜ ਕੱਲ ਤਾਂ ਬਿਜਲੀਆਂ ਆ ਗਈਆਂ, ਬੈਲਾਂ ਖੜਕਦੀਆਂ ਨੇ, ਅਸੀਂ ਕਾਹਦੇ ਸੰਤਾਂ। ਉਹ ਸੰਤ ਤਾਂ ਉਹ ਸੀ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਹਾਂ। ਚਰਨਾਂ ਦੇ ਪੈਰ ਜਉ ਫਟੇ ਹੁੰਦੇ ਬਾਬਾ ਈਸ਼ ਸਿੰਘ ਦੇ, ਚਰਨ ਫਟੇ ਹੁੰਦੇ ਤੇ ਚਰਨਾਂ ਦੇ ਵਿੱਚ ਰੋੜੀਆਂ ਫਸੀਆਂ ਹੁੰਦੀਆਂ, ਸਿਰ ਦੀਆਂ ਚਟਾਵਾਂ ਬਣ ਗਈਆਂ, ਸਿਰ ਚ ਕੰਘਾ ਫਿਰਨ ਦਾ ਸਮਾਂ ਨਹੀਂ ਸੀ ਲੱਗਦਾ। ਅੱਜ ਤਾਂ ਐਂ ਗੱਲ ਖੜਕਦੀ ਨਾ, ਉਦੋਂ ਬਾਬਾ ਆਨੰਦ ਸਿੰਘ ਦਾ ਗੜਵਾ ਖੜਕਦਾ ਸੀ ਤੇ ਬਾਬਾ ਈਸ਼ ਸਿੰਘ ਜੀ ਜਦੋਂ ਗੜਵਾ ਖੜਕਣਾ, ਉੱਠ ਕੇ ਦੌੜ ਪੈਣਾ ਅੱਗੇ ਜਿਹੜੀ ਕੁਟੀਆ ਚ ਬਾਬਾ ਜੀ ਰਹਿੰਦੇ। ਕੁਟੀਆ ਦਾ ਦਰਵਾਜ਼ਾ ਨੀਵਾਂ ਸੀ, ਮੱਥੇ ਦੇ ਵਿੱਚ ਦਰਵਾਜ਼ਾ ਲੱਗਣਾ, ਉੱਬੜਵਾਏ ਚ ਦੌੜਨਾ, ਬੈਠੇ ਬੈਠੇ ਅੱਖ ਲੱਗ ਗਈ ਤੇ ਠੀਕ ਹੈ। 12 ਸਾਲ ਬਾਬਾ ਈਸ਼ ਸਿੰਘ ਨਾਨਕ ਸਾਰਾ ਵਾਲੇ ਸੰਤ ਨਹੀਂ ਸੁੱਤੇ, ਤਾਂ ਐਡੀ ਵੱਡੀ ਕਮਾਈ ਹੈ। ਐਵੇਂ ਨਹੀਂ ਸੀ, ਸਿੱਧਾ ਨੇ ਗੁਰੂ ਨਾਨਕ ਨੂੰ ਕਿਹਾ, ਸਾਧ ਸੰਗ ਆਕਰੇਤ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣੇ ਆਈ ਪ੍ਰੇਮੀਓ। ਇਉਂ ਮਹਾਂਪੁਰਸ਼ ਗੜਵਾ ਖੜਕਾਉਂਦੇ ਬਾਬਾ ਨਾਨਕ ਸਿੰਘ ਜੀ, ਬਾਬਾ ਈਸ਼ ਸਿੰਘ ਜੀ ਉੱਪੜਵਾ ਉੱਠ ਕੇ ਭੱਜ ਜਾਂਦੇ, ਮੱਥਾ ਫੜਿਆ ਹੁੰਦਾ ਸੀ ਮੱਥੇ ਦੇ ਵਿਚ ਪ੍ਰੇਮੀਓ, ਮੱਥੇ ਦੇ ਉੱਤੇ ਪੱਟੀਆਂ ਬੰਨੀਆਂ ਹੁੰਦੀਆਂ ਬਾਬਾ ਈਸ਼ ਸਿੰਘ ਨੇ, ਸਾਫ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੋਣੀਆਂ ਤੇ ਜਦ ਬਾਬਾ ਜੀ ਨੇ ਕਰੀ ਬੈਠੇ ਬੈਠੇ ਚਰਨ ਵਸਾਰਨੇ ਨਾ, ਆਈਆਂ ਗਈਆਂ ਸੰਗਤਾਂ ਨੇ ਬਾਬਾ ਈਸ਼ ਸਿੰਘ ਦੇ ਚਰਨਾਂ ਚ ਰੋੜੀਆਂ ਕੱਢਣੀਆਂ। ਆ ਪਟਿਆਲੇ ਦਾ ਰਾਜਾ ਜਾਦਵਿੰਦਰ ਸਿੰਘ ਇਹ ਇੱਕ ਵਾਰੀ ਮਿਲਣ ਵਾਸਤੇ ਆਇਆ ਨਾ, ਜਦ ਇਹਦਾ ਫੁਰਨਾ ਬਣਿਆ, ਸਮਾਂ ਵੀ ਹੋ ਗਿਆ, ਇਸ਼ਾਰੇ ਵੀ ਹੋਣ ਲੱਗ ਪਏ ਨੇ ਤੇ ਸਾਧ ਸੰਗਤ ਜੀ ਖੈਰ ਆਪਾਂ ਆਹੀ ਵਿਚਾਰ ਕਰਕੇ ਤੇ ਭੋਗ ਪਾਈਏ। ਪ੍ਰੇਮੀਓ ਕਹਿੰਦੇ ਨੇ ਕਿ ਉਹ ਪਟਿਆਲੇ ਦੇ ਰਾਜੇ ਦੇ ਅੱਗੇ ਨਾ, ਜਦ ਉਹ ਬਾਬਾ ਨਾਨਕ ਸਿੰਘ ਦਾ ਸੀਤ ਪ੍ਰਸਾਦ ਰੱਖਿਆ ਨਾ ਬਾਬਾ ਈਸ਼ ਸਿੰਘ ਨੇ, ਤੇ ਉਹਨੇ ਜੋ ਖਾਧੀ ਨਾ ਸਬਜ਼ੀ, ਉਹਨੂੰ ਸਵਾਦ ਬੜਾ ਆਇਆ, ਆਨੰਦ ਬੜਾ ਆਇਆ। ਸਾਧ ਸੰਗਤ ਜੀ ਉਸ ਸਮੇਂ ਬਾਬਾ ਈਸ਼ ਸਿੰਘ ਨੂੰ ਪਟਿਆਲੇ ਦਾ ਰਾਜਾ ਕਹਿੰਦਾ, ਇਹ ਸਬਜ਼ੀ ਕਾਹਦੀ ਬਣੀ ਹੈ? ਬਾਬਾ ਈਸ਼ ਸਿੰਘ ਕਹਿਣ ਲੱਗੇ, ਬੈਂਗਣਾ ਦੀ, ਇਹ ਬਤੂਆਂ ਦੀ ਸਬਜ਼ੀ ਬਣੀ। ਕਹਿੰਦੇ ਕਿਹਨੇ ਬਣਾਈ? ਕਹਿੰਦੇ ਮੈਂ ਬਣਾਈ ਹੈ, ਧਿਆਨ ਦਿਓ, ਮੈਂ 2 ਮਿੰਟ ਮੰਗ ਕੇ ਲਵਾਂਗਾ। ਸਾਧ ਸੰਗਤ ਜੀ ਕਿਆ ਬੈਂਗਣਾ ਦੀ ਸਬਜ਼ੀ ਬਣਾਈ ਹੈ? ਆਖਿਆ ਅਸੀਂ ਰਾਜੇ ਮਹਾਰਾਜੇ ਹਾਂ, ਅਸੀਂ 36 ਕਿਸਮ ਦੇ ਪਦਾਰਥ ਛਕਦੇ ਹਾਂ, ਈਸ਼ ਸਿਆ ਇਹੋ ਜੀ ਸਬਜ਼ੀ ਤੇ ਸਾਡੇ ਰਸੋਈਏ ਨਹੀਂ ਬਣਾ ਸਕਦੇ। ਚਲੋ ਤੂੰ ਸਾਰਾ ਦਿਨ ਸੰਤਾਂ ਦੇ ਕਸ਼ਹਿਰੇ ਧੁੰਦਾ ਰਹਿੰਦਾ, ਸਾਰਾ ਦਿਨ ਸੰਤਾਂ ਦੀ ਹਜੂਰੀ ਚ ਰਹਿੰਦਾ, ਤੈਨੂੰ ਨਹਾਉਣ ਦਾ ਸਮਾਂ ਨਹੀਂ ਮਿਲਦਾ, ਚੰਗੇ ਕੱਪੜੇ ਪਾਉਣ ਦਾ ਸਮਾਂ ਨਹੀਂ ਮਿਲਦਾ। ਈਸ਼ ਸਿੰਘ ਤੂੰ ਮੇਰੇ ਨਾਲ ਚੱਲ, ਮੇਰਾ ਰਸੋਈਆ ਬਣ ਜਾ, ਨਾਲੇ ਵਧੀਆ ਕੋਠੀ ਪਾ ਦੂੰ, ਨਾਲੇ ਤੈਨੂੰ ਵਿਆਹ ਦੂੰ, ਨਾਲੇ ਮੂੰਹ ਮੰਗੀ ਤਨਖਾਹ ਦੇਵਾਂਗਾ, ਤੂੰ ਮੇਰਾ ਰਸੋਈਆ ਬਣ ਜਾ। ਉਹ ਬਾਬਾ ਈਸ਼ ਸਿੰਘ ਜੇ ਤਾਂ ਹੁੰਦੇ ਕੱਚੇ ਪਿੱਲੇ, ਫੇਰ ਤਾਂ ਜਾਂਦੇ ਥਿੜਕ। ਉਹ ਔਖਾ ਕੰਮ ਫਕੀਰੀ ਵਾਲਾ, ਸੂਲੀ ਉੱਤੇ ਬਹਿਣਾ, ਦਰ ਦਰ ਦੇ ਉਹਨੇ ਟੁਕੜੇ ਮੰਗਣੇ, ਦਰ ਦਰ ਦੇ ਉਹਨੇ ਟੁਕੜੇ ਮੰਗਣੇ, ਹਾਂਜੀ ਹਾਂਜੀ ਕਹਿਣਾ, ਜੇ ਕੋਈ ਉਹਨਾਂ ਨੂੰ ਮੰਦਿਆ ਆਖੇ ਤਦ ਵੀ ਚੰਗੀਆਂ ਕਹਿਣਾ। ਉਹ ਜਾ ਮਲੰਗਾ ਫਕੀਰੀ ਔਖੀ, ਜੁਗ ਭਿੰਦਰ ਸਿੰਘ ਤੂੰ ਮੈਨੂੰ ਰਸੋਈਆ ਬਣਾਉਣਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ, ਤੂੰ ਮੈਨੂੰ ਰਸੋਈਆ ਬਣਾਉਣਾ ਚਾਹੁੰਦਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ, ਮੈਂ ਸੰਤਾਂ ਕੋਲੋਂ ਵੀ ਤੁਰ ਜਾ, ਕੱਲ ਨੂੰ ਤੂੰ ਵੀ ਜਵਾਬ ਦੇ ਦੇਵੇ। ਆਖਿਆ ਮਹਾਰਾਜਾ ਕਿਧਰੇ ਇਹ ਹਾਲਤ ਨਾ ਬਣੇ, ਕਾਚੀ ਸਰਸੋਂ ਪੇਲ ਕਹਿ ਨਾ ਖੜ ਭਈ ਨਾ ਤੇਲ। ਆਖਿਆ ਮਹਾਰਾਜਾ ਇਹ ਠੀਕ ਹੈ, ਮੈਂ ਸਾਰਾ ਦਿਨ ਮਹਾਂਪੁਰਸ਼ਾਂ ਦੇ ਕਸਹਿਰੇ ਧੋਨਾ, ਇਹ ਠੀਕ ਹੈ ਸਾਰਾ ਦਿਨ ਮੈਨੂੰ ਨਹਾਉਣ ਦਾ ਟਾਈਮ ਨਹੀਂ ਮਿਲਦਾ, ਇਹ ਠੀਕ ਹੈ ਮਹਾਰਾਜਾ, ਪਰ ਇੱਕ ਗੱਲ ਯਾਦ ਰੱਖੀ, ਮੈਂ ਉਸ ਘੜੀ ਦੀ ਇੰਤਜ਼ਾਰ ਕਰ ਰਿਹਾ ਜਿਹੜੀ ਘੜੀ ਬਾਬਾ ਨੰਦ ਸਿੰਘ ਦੀ ਨਜ਼ਰ ਮੇਰੇ ਤੇ ਪੈਣੀ ਹੈ। ਕਿਹਾ ਮਹਾਰਾਜਾ ਜੇ ਬਾਬਾ ਨੰਦ ਸਿੰਘ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋ ਗਈ ਨਾ, ਉਹ ਯਾਦ ਰੱਖੀ ਮਹਾਰਾਜਾ ਤੇਰੇ ਵਰਗੇ ਰਾਜੇ ਮਹਾਰਾਜੇ ਮੇਰੇ ਪੈਰਾਂ ਤੇ ਮੱਥਾ ਟੇਕਿਆ ਕਰਨਗੇ, ਮੈਨੂੰ ਨਮਸਕਾਰਾਂ ਕਰਿਆ ਕਰਨਗੇ। ਇੱਕ ਸਮਾਂ ਆਇਆ ਜਦੋਂ ਬਾਬਾ ਨਾਨਕ ਸਿੰਘ ਜੀ ਤੋਂ ਬਾਅਦ ਬਾਬਾ ਈਸ਼ ਸਿੰਘ ਜੀ ਮਹਾਰਾਜ ਆਪਦੇ ਸਥਾਨ ਤੇ ਇੱਥੇ ਦੀ ਸੇਵਾ ਕਰਾ ਰਹੇ ਨੇ। ਆਇਆ ਫਿਰ ਪਟਿਆਲੇ ਦਾ ਰਾਜਾ, ਬਾਬਾ ਈਸ਼ ਸਿੰਘ ਜੀ ਬੈਠੇ ਨੇ, ਜੋਤ ਸਾ ਜੁਗਤ ਸਾ ਕਾਇਆ ਫੇਰ ਪਲੱਟੀ ਹੈ। ਕਹਿਣ ਲੱਗੇ ਜਦੋਂ ਪਟਿਆਲੇ ਦੇ ਰਾਜੇ ਨੇ ਨਮਸਕਾਰ ਕੀਤੀ ਨਾ, ਸੰਤ ਲੱਗੇ ਕਹਿਣ ਮਹਾਰਾਜਾ ਹੁਣ ਸਾਨੂੰ ਰਸੋਈਏ ਬਣਾਲਾ ਆਪਣੇ, ਅਸੀਂ ਵਿਹਲੇ ਹੋ ਗਏ। ਉਦੋਂ ਮਹਾਰਾਜ ਦਾ ਦਿਲ ਕੀਤਾ ਉਹ ਧਰਤੀ ਫਟ ਗਏ, ਮੈਂ ਵਿੱਚ ਗਰਕ ਹੋ ਜਾ। ਸੰਤ ਲੱਗੇ ਕਹਿਣ ਕਿਉਂ ਮਹਾਰਾਜਾ ਹੁਣ ਸਾਨੂੰ ਰਸੋਈਆ ਬਣਾਲਾ, ਹੁਣ ਅਸੀਂ ਵਿਹਲੇ ਹਾਂ। ਕਹਿਣਾ ਕੀਤਾ ਬਾਬਾ ਜੀ ਹੁਣ ਤਾਂ ਤੁਸੀਂ ਮੈਨੂੰ ਬਾਬਾ ਆਨੰਦ ਸਿੰਘ ਦਾ ਰੂਪ ਨਜ਼ਰ ਆਉਂਦੇ ਆ। ਪ੍ਰੇਮੀਓ ਜੋ ਜਨਮੈ ਦਿਲ ਆਏ ਖਟਾਨਾ, ਤੂੰ ਜੋਤੀ ਸਿੰਘ ਜੋ ਸਮਾਨਾ। ਉਹ ਮਹਾਂਪੁਰਸ਼ ਜੀ ਨੇ ਸਾਰੀ ਜ਼ਿੰਦਗੀ ਕਿਸੇ ਨੂੰ ਫਤਿਹ ਨਹੀਂ ਬੁਲਾਈ, ਉਦੋਂ ਫਤਿਹ ਬੁਲਾਈ ਹੈ। ਕਹਿੰਦੇ ਹੁੰਦੇ ਸਨ ਉਦੋਂ ਫਤਿਹ ਬੁਲਾਉਣੀ ਚਾਹੀਦੀ ਜਦੋਂ ਕੰਮ ਸੰਪੂਰਨ ਹੋ ਜਾਏ। ਅੱਜ ਵਾਲੇ ਦਿਨ ਸ਼ਾਮ ਦੇ 7 ਵੱਜ ਕੇ ਕੁਝ ਮਿੰਟਾਂ ਦੇ ਜਦੋਂ ਸ੍ਰੀ ਰਹਿਰਾਸ ਜੀ ਦੇ ਪਾਠ ਦੇ ਪਏ ਭੋਗ ਪ੍ਰੇਮੀ ਨੂੰ ਆਪ ਜੀ ਨੇ ਕਿਹਾ ਗੁਰੂ ਕੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਸਰੀਰ ਛੱਡ ਦਿੱਤਾ, ਮਹਾਂਪੁਰਸ਼ ਬਰਮ ਚ ਆਉਂਦੇ ਨੇ, ਬਰਮ ਦੇ ਵਿਚ ਚਲੇ ਜਾਂਦੇ ਨੇ। ਸੋ ਪ੍ਰੇਮੀਓ ਫਿਰ ਕਦੀ ਸਮਾਂ ਬਣਿਆ ਸੰਗਤ ਦੇ ਕਰਾਂਗੇ ਦਰਸ਼ਨ। ਸਾਧ ਸੰਗਤ ਜੀ ਆਹ ਰਸਤੇ ਤੇ ਬੜੇ ਖਰਾਬ ਨੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹੋ ਸੜਕਾਂ ਟੁੱਟ ਗਈਆਂ ਪਾਣੀ ਨਾਲ। ਇਹ ਰਸਤੇ ਭਾਵੇਂ ਖਰਾਬ ਨੇ ਪਰ ਦਰਗਾਹ ਦੇ ਰਸਤੇ ਅੱਜ ਤੁਸੀਂ ਸਾਫ਼ ਕਰ ਲੈਣੇ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ हे ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ। ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਿਹਾ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ ਤੂੰ। ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ, ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ, ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰ ਕਿ ਇਹੂ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਈ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹ, ਇਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ। ਗੁਰੂ ਕਾ ਸਿੱਖ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਵਿਰਾਸ ਭਗਤੀ ਕਰਨ ਵਾਲਾ, ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ ਹੈ। ਇੱਕ ਛਾਇਆਦਾਰ ਬ੍ਰਿਸ਼ ਹੈ, ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ, ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ। ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਿੱਤਾ ਹੈ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋ ਮਸੰਦ ਨੇ ਦਸਵੰਧ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ। ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਸ਼ੀਸ਼ਾਂ ਤੈਨੂੰ ਦਿੱਤੀਆਂ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ, ਤੇਰੀ ਦਸਵੰਧ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸ਼ਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ, ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਅਜੇ। ਚੇਤੋਂ ਮਿਲਿਆ, ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ। ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ, ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਦਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ ਆਹੂ ਜੁਗ

0: ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਬਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ। ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਬਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ ਹੈ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ ਹੈ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਹੇ ਹੈ? ਅਖੇ ਚੇਤੋਂ ਨੇ, ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਹ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਧ ਵੀ ਭੇਜਿਆ ਸੀ ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਵਿੱਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਧ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਧ ਦੀ ਮਾਇਆ ਤਾਂ ਪਹੁੰਚ ਗਈ ਹੈ ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ, ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਧ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀਂ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋਂ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ, ਉਹਨੇ ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ ਕਰ ਸਕਾਂਗੇ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ, ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਊ ਚੂੜਾ ਪਿਆ ਹੋਵੇਗਾ, ਲਿਆਓ। ਝੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ ਹੈ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ ਹੈ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ ਹੈ, ਕਹਿੰਦਾ, ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਿਆ ਨਾ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸਵਾਰ

इना विकारा तो किस तरह बचा मैनू नहीं पता। मोको बाह दे बीटला

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦੇ ਉਹ ਨਾਕੇ ਬਿਨਾ ਨਾ ਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ

ਉੱਤੇ ਰਾਮ ਲਿਖਿਆ। ਤਕੜੀ ਵਿੱਚ ਇੱਕ ਪਾਸੇ ਤੁਲਸੀ ਦਾ ਪੱਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ, ਤੇ ਤਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ। ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ ਅਸੀਂ ਲੈ ਲਵਾਂਗੇ। ਸੇਠ ਹੱਸ ਪਿਆ, ਕਹਿਣ ਲੱਗਾ, ਮੂਰਖਾਂ ਵਾਲੀ ਗੱਲ ਕੀਤੀ, ਇਸ ਪੱਤੇ ਬਰਾਬਰ ਕੀ।

ਉੱਤੇ ਨਹੀਂ ਉੱਠਦੇ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ ਉਸ ਤੱਕੜੀ ਵਿੱਚ ਪਾ ਦਿੱਤਾ, ਪਰ ਜਿਹੜੇ ਰਾਮ ਦੇ ਅੱਖਰ ਵਾਲਾ

ਟੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਡ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ ਉਹਦੇ ਵਿੱਚ ਸਮਾ ਗਏ ਤੇ ਸਰੀਰ ਦਾ ਪਿਛਲਾ ਹਿੱਸਾ ਉਸ ਪਹਾੜ ਦੇ ਬਾਹਰ ਹੈ ਜਿਹਦੀ ਕਿ ਲੋਕ ਉੱਥੇ ਜਾ ਕੇ ਪੂਜਾ ਕਰਦੇ ਨੇ।

ਦੇਵ ਬਦਲਾਵਨ ਦੇ। ਮੈਂ ਤੇ ਕਰਮਈਆ ਦਾ ਨਾਮ ਜਪਦਾ ਤੇ ਉਹਦੇ ਬਦਲੇ ਸਾਰੇ ਦੇਵੀ ਦੇਵਤੇ ਛੱਡ ਦਿੱਤੇ ਨੇ। ਇਸ ਕਰਕੇ ਐ ਭਾਈ, ਜਿਸ ਅਕਾਲ ਪੁਰਖ ਨੇ, ਜਿਸ ਰਮਈਏ ਨੇ ਇਹ ਦੁਨੀਆਂ ਬਣਾਈ,